0: Legni mi le...
1: Vai, vai, cruzi.

ਤੇਰੀ ਤਲਵਡਿਆਈ। ਸਭ ਸਤੁ ਸਭ ਤਪੁ ਸਭ ਚੰਗਿਆਈਆ ਸਿੱਧਾਉ ਪੁਰਖਾਉ ਕੀਆ ਵਡਿਆਈਆ। ਤੁਧ ਬਿਣ ਸਿੱਧੀ ਕਿਰਾ ਨਾ ਪਾਈਆ, ਕਰ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚ

ਹੋਵੇ ਘਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ, ਜਿਵੜ ਆਪੋ ਤਿਵੜ ਤੇਰੀ ਦਾਤ।

ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸੇ। ਮੇਰੇ ਮੀਤ ਗੁਰ ਦੇਵੋ ਮੋਕੋ, ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਬਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਉ ਮਿਲੈ ਤ੍ਰਿਪਤਸ ਹੈ। ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ, ਨਾਮ ਨਾ ਪਾਇਆ ਤੇ ਭਾਗਹੀਣ ਜਾਉਂ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸੇ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗੂ ਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮਉ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤੁ ਪਾਈ, ਤਾਂ ਕਰ ਡਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੈਸਾ ਕੋਸਾ, ਤਿਸ ਪਾਛਾਏ ਬਚਰੇ ਛਰਿਆ, ਤਿਨ ਕਵਣ ਖਲਾ ਵੈ ਕਵਣ ਚੁਗਾ, ਵੈ ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਉ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਪਾਰਾ, ਸਭ ਧਿਆ ਬਹਿ ਹੈ ਸਭ ਧਿਆ ਬਹਿ ਤੁਰ ਜੀ, ਹਰ ਸੱਚੇ ਸਿਰ ਜਨ ਹਾਰਾ, ਸਭ ਜੀ ਤੁਮਾੜੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵੋ ਸੰਤੋਹ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ, ਹਰ ਇੱਕ ਪੁਰਖ ਸਮਰਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋ ਜਿਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ, ਜਾਂ ਨਾਨਕ ਤਿੰਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਯੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੂੰ ਜੀ, ਹਰ ਅਨਕਾ ਨੇਕਾ ਨਮਤਾ। ਤੇਰੀ ਅਨਕ ਕਰ ਹੈ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹ ਵੋ ਸਿਮਰਤ ਸਾਸ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀ ਬੜੇ ਅਵਰਣ ਕੋਈ। ਤੂੰ ਯੁਗ ਯੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ।
ਤੁਧ ਆਪੇ ਪਾਵੈ ਸੋਈ ਵਰਤਾ ਜੀ, ਤੂੰ ਆਪੇ ਕਰ ਹੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।

ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਂ ਡਸਾਈ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੁਮ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮਰਤ ਨੂੰ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਵੋ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾਹੇ ਸੋਈ ਜਣ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵੇ ਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ

ਪਿਆਸਾ ਮਹੱਲਾ ਪਹਿਲਾ ਤਿਤ ਸਰਬ ਰੜਾਈ ਭਾਈ ਲਿਨਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਾਂ ਡੂਬਿਅਲੇ ਮਨ ਏਕ ਨ ਚੇਤਸ ਮੂੜ ਮਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਵਤ ਨਾਨਕ ਤਿਨ ਕੀ ਸਰਣਾਉ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਣੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਖ ਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਥ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਤੰਦਾਹ ਗਰੀਬਨ ਬਾਜਾ

ਸੰਭ ਤਾਂ ਕਾ ਮੂੜੋ ਚਰਦ ਭੇਦਾ ਜਾ ਕੋ ਭੇਮ ਨ ਪਾਵਦ ਬੇਦਾ ਤਾਂ ਕੋ ਕਰ ਪਾਹਨ ਅਨਮਨ ਤੋ ਮਹਾ ਮੂੜ ਕਚ ਭੇਦ ਨ ਜਾਣ ਤੈ ਮਹਾਦੇਵ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵੋ।

ਸਜਾਉ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੁ ਪੋਲ ਰਾਜਾ ਹੋ ਬੈਠਾ ਕਹੁ ਸਿਮਟ ਭਇਓ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭ ਭਵ ਆਦ ਜੁਗਾਦ ਸਰੂਪ ਸਿਜਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਗ੍ਰਹੁ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾ ਦੇ ਜੋ ਕਲ ਕੋ ਇੱਕ ਬਾਰ ਧਿਆਈ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੰਤ ਨਿਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਚਾ ਚਮ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਖਾਲ ਫਾਸਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁੱਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹੱਥ ਦਾ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛਾ ਕਰਤਾ ਸ੍ਰੀ ਅਸਤੁਜ ਭਇ ਦਿਆਲਾ ਪੂਰਨ ਕਰਾ ਗ੍ਰੰਥ ਤਦਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸੈ ਬਿਆਪਤ ਕੋਈ ਅੜਿਲ ਸੁਣੈ ਗੁੰਗ ਜੋ

ਤਿੰਨ ਨਰ ਕੇ ਰਹਿ ਹੋ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਸਪੁਣ ਜਾਏ ਅਰਧ ਸਹਸਪੁਣ ਕੀਨ ਕਹਿ ਜਾਏ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰੁਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ ਦਾਸ ਚਾਨ ਕਰਦਾ ਸਮਰ ਕੀ ਜੈ ਕਿਰਪਾ ਪਾਰ ਆਪ ਹੱਥ ਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਂ ਨਗਨੇ ਸਹਿ ਪ੍ਰਥਮ ਨਾਮੂ ਕਿਸ਼ਨ ਬਿਸ਼ਨ ਕਬ ਹੁਨੈ ਤਿਹਾਵੂ ਕਾਰਨ ਸੁਨੇ ਪਹਿਚਾਨ ਤਿੰਨ ਸੌ ਲਿਵ ਲਾਗੀ ਮੋਰੀ ਪਗਿਨ ਸੌ ਬਾਹ ਕਾਲ ਰਖਵਾਰ ਹਮਾਰੋ ਬਾਹ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਯੈ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮੋਹੇ ਔਰ ਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿ ਮਨ ਦਾਸ ਤਿਹਾਰਾ ਜਾਨ ਪਨਮ ਜਨ ਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ

ਮੈਂ ਕਿੰ ਕਰ ਥਾਰਾ ਦਾਸ ਜਾਣ ਦਹਾਂ ਤੂੰ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੂ ਭਗਵਤ ਕੋ ਧਿਆਨਾ ਬਹੁਰ ਕਰੂੰ ਕਬ ਤਲ ਬੇਦ ਨਾਨਾ ਕ੍ਰਿਸ਼ਨ ਜਥਾ ਮਤ ਚਿਤ੍ਰੁ ਚਾਰੋ ਚੁੱਕ ਹੋਏ ਕਬ ਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਉ ਜਗ ਮਾਹੇ ਜੋਤਿ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਚਾਰ ਕਠ ਨਾਹੇ ਜਲ ਤੇ ਉਪਿਤ ਰੰਗ ਜੋ ਜਲ ਹੀ ਬਿਕਾ ਸਮਾਏ ਦੋਹਰਾ ਜਬ ਆਏ ਸੋ ਪ੍ਰਭ ਕੋ ਪਹਿਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਛੇ ਪਤੇ ਸਭੂ ਕੈਤ ਸੁਣਾਏ ਕਾਬਾ ਚ ਦੋਹਰਾ ਟਾਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਾ ਤੂੰ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼ ਕੋਟਿੰਦਰ ਬ੍ਰਹਮਾਂਕਿਤੇ ਰਬ ਸਸ ਕਰੋਰ ਜਲੇਸੋ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤੋ ਸੁਰਗ ਬਾਸ ਰਗ ਬਰ ਕਰਾਂ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰਗਾਵੈ ਦੁਖ ਪਾਪ ਤੇ ਨਿਕਨਿਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਛੁ ਸਕਨ ਕੋਈ ਸੰਮਤ ਸਤਰਾ ਸਹਿਸ ਪਚਾਵਣ ਹਾੜ ਵਧੀ ਪ੍ਰਥਮ ਸੁਖ ਦਾਵਣ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ

ਹਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਥਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵੈ ਤਿਤ ਘਰ ਅਨਹਦ ਵਾਜੇ ਅਨੰਦ ਸੁਨੋ ਵਡਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਭ੍ਰਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ

ਰਹਿ ਛੜ ਜਾਹੇ ਭਾਉ ਜਲ ਬਿਖਮ ਸਗਾਹੋ ਗੁਰ ਸ਼ਬਦ ਦੀ ਪਾਰ ਪਾਹੇ ਜਿਨ ਕੋ ਲਗੀ ਪਿਆਸੋ ਅੰਮ੍ਰਿਤ ਸੇ ਖਾਹੇ।

ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ ਜਿਹਾ ਜਪ ਗੁਰ ਨਾਵੋ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣ ਨਾ ਗੁਰ ਨਾਵੋ। ਸਤਿਗੁਰ ਸੇ ਤੀਰਤਿਆ

ਸਾਧਨਾ ਕੈ ਸੰਗ ਪਵ ਜਲ ਤਾਰਨਾ ਸਾਕਤ ਨਿੰਦਕ ਦੁਸ਼ਟੋ ਕਿਨ ਮਾਹੀ ਬੇਦਾਰਨੋ। ਤਿਸ ਸਾਹਿਬ ਕੀ ਟੇਕ ਨਾਨਕ ਮਰੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।

0: ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਛੁਕ ਦੇਖੇ ਮਾਂ ਸਤਿਗੁਰੂ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ।

0: ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ
1: ਸਤਨਾਮ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਵਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਲੜੀਵਾਰ ਆਪਾਂ ਸਰਵਣ ਕਰਦੇ ਆ ਰਹੇ, ਕਿਵੇਂ ਮਹਾਂਪੁਰਸ਼ ਹੀਰਾ ਦਾਸੀਏ ਜੋ ਪ੍ਰਸਿੱਧ ਹੋਏ ਸੀ। ਸੋ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਜਿਹਨਾਂ ਮਹਾਂਪੁਰਸ਼ਾਂ ਨੇ ਆਪ ਪੂਰਾ ਤਿਆਰ ਪ੍ਰਤਿਆਰ ਹੋ ਕੇ ਚੜ੍ਹਦੀ ਕਲਾ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ, ਬਹੁਤ ਸਾਰੇ ਚੇਲੇ ਸਾਧੂ ਵਿਦਵਾਨ ਬਣਾ ਕੇ ਉਹਨਾਂ ਨੂੰ ਅੱਡੋ ਅੱਡ ਇਲਾਕਿਆਂ 'ਚ ਭੇਜ ਕੇ ਸਤਸੰਗਤ ਕਾਇਮ ਕੀਤੀ। ਸਿਆਲਕੋਟ ਤੱਕ ਉੱਧਰੋਂ ਇੱਧਰ ਅੰਮ੍ਰਿਤਸਰ ਹੋਰ ਦੁਆਬੇ ਦੇ ਪਿੰਡਾਂ ਵਿੱਚ ਔਰ ਇੱਕ ਸਥਾਨ ਜਿਹੜਾ ਗੰਡੀ ਪਿੰਡ ਦੇ ਵਿੱਚ ਮਾਝੇ ਵਿੱਚ ਉੱਥੇ ਪ੍ਰਮੁੱਖ ਰੱਖਿਆ ਅਤੇ ਮਹਾਂਪੁਰਸ਼। ਫਿਰ 1879 ਈਸਵੀ ਨੂੰ ਬਾਬਾ ਹੀਰਾ ਦਾਸ ਜੀ ਪੰਜ ਭੂਤਕ ਸਰੀਰ ਤਿਆਗ ਗਏ ਭਾਈ ਸੰਤ ਸਿੰਘ ਨੂੰ ਅੱਗੇ ਜ਼ਿੰਮੇਵਾਰੀ ਦੇ ਕੇ ਉਹਨਾਂ ਨੇ ਬੜੀ ਸ਼ਿੱਦਤ ਨਾਲ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ। ਇਉਂ ਜਿਹੜੇ ਪੂਰਨ ਮਹਾਤਮਾ ਨੇ, ਸੋ ਮਹਾਰਾਜ ਜੀ ਨੇ ਜਿਨ੍ਹਾਂ ਤੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਾਉਣਾ ਹੁੰਦਾ ਉਹ ਭਾਵੇਂ ਕੋਈ ਸਮਾਂ ਹੋਵੇ। ਸੋ ਜਿੱਥੇ ਗੁਲਾਬ ਦਾਸੀਏ ਮਨਮਤ ਵਿੱਚ ਪੈ ਗਏ ਸੀ ਅੰਗਰੇਜ਼ ਸਰਕਾਰ ਨਾਲ ਰਲ ਕੇ, ਉੱਥੇ ਅਸਲ ਸਾਧੂ ਇਹਨਾਂ ਨੇ ਵੀ ਸ਼ਾਂਤਮਈ ਢੰਗ ਨਾਲ ਰਹਿ ਕੇ ਪ੍ਰਚਾਰ ਕੀਤਾ। ਇਸ ਤਰ੍ਹਾਂ ਫਿਰ ਗਾਂ ਮਹਾਂਪੁਰਸ਼ਾਂ ਤੋਂ ਗਾਂ ਮਹਾਂਪੁਰਸ਼ ਇਸੇ ਵੇਲੇ 1866 ਈਸਵੀ ਵਿੱਚ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਹੜੇ ਅਵਤਾਰੀ ਪੁਰਸ਼ ਸਨ, ਧੁਰੋਂ ਹੀ ਆਏ ਪੂਰਨ ਮਹਾਂਪੁਰਸ਼, ਉਹਨਾਂ ਦਾ ਆਗਮਨ ਹੁੰਦਾ ਹੈ ਚੀਮਾ ਪਿੰਡ ਵਿੱਚ ਜ਼ਿਲ੍ਹਾ ਸੰਗਰੂਰ। ਫਿਰ ਇਹ ਮਹਾਂਪੁਰਸ਼ ਨੇ ਲੱਕ ਬੰਨ ਕੇ ਪ੍ਰਚਾਰ ਕੀਤਾ ਸੀ। ਭਾਵੇਂ ਉਸ ਵੇਲੇ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਉਹ ਵੀ ਸਨ, ਇਹ ਮਹਾਂਪੁਰਸ਼ ਸਮਕਾਲੀ ਹੋਏ ਨੇ ਕਈ। ਸੋ ਜਿੱਥੋਂ ਪਿੰਡਰਾਂ ਵਾਲੇ ਸੰਪਰਦਾ ਚੱਲੀ ਹੈ, ਪਿੰਡਰਾਂ ਵਾਲੀ ਟਕਸਾਲ ਜਿਹੜੀ ਹੈ ਉਹ ਬਣੀ ਹੈ, ਨਾਂ ਪਿੰਡਰਾਂ ਵਾਲੇ ਪਿਆ ਟਕਸਾਲ ਦੇ ਪਿੱਛੇ, ਉਹ ਵੀ ਮਹਾਂਪੁਰਸ਼ ਸਨ। ਫਿਰ ਇਸ ਤੋਂ ਬਾਅਦ ਅੰਗਰੇਜ਼ਾਂ ਦੇ ਰਾਜ ਵਿੱਚ ਇਹਨਾਂ ਮਹਾਂਪੁਰਸ਼ਾਂ ਨੇ ਥਾਂ ਪ੍ਰਚਾਰ ਅਤੇ ਪ੍ਰਸਾਰ ਕੀਤਾ ਸਿੱਖੀ ਦਾ। ਇਉਂ ਸਤਿਗੁਰੂ ਆਪ ਹੀ ਭੇਜਦੇ ਰਹਿੰਦੇ ਨੇ, ਰੂਹਾਂ ਵਿੱਚ ਆਪ ਹੀ ਵਰਤਦੇ ਨੇ। ਇਹਨਾਂ ਦਾ ਪ੍ਰਸੰਗ ਆਪਾਂ ਸਰਵਣ ਕੀਤਾ ਕਿੰਨੀ ਚੜ੍ਹਦੀ ਕਲਾ ਵਿੱਚ ਇਹ ਆਇਆ ਹੈ, ਥੋੜ੍ਹਾ ਜਿਹਾ ਰਹਿੰਦਾ। ਕਵੀ ਜੀ ਅੱਗੇ ਨਵੀਂ ਕਥਾ ਦੇ ਰਹੇ ਨੇ, ਪ੍ਰਸੰਗ ਸਰਵਣ ਕਰਨਾ ਕਰੀਏ ਜੀ।
1: ਹੀਰਾ ਦਾਸੀਓ ਕੀ ਇਹ ਗਾਥਾ,
0: ਇਹ ਜਿਹੜਾ ਹੀਰਾ ਦਾਸੀਓ ਮਸ਼ਹੂਰ ਹੋਏ ਨੇ, ਇੱਕ ਮਹਾਂਪੁਰਸ਼ ਹੋਏ ਜਿੱਥੋਂ ਦਾ ਉੱਥੋਂ ਦਾ ਪਿੰਡ ਦਾ ਨਾਂ ਹੀ ਵੱਜਦਾ ਜਾਂ ਨਾਮ ਤੋਂ। ਸੋ ਇਸ ਤਰ੍ਹਾਂ ਇਹ ਫਿਰ ਕੁਝ ਸਮਾਂ ਜਿੰਨਾ ਚਿਰ ਅਸੂਲ ਪੂਰੇ ਰਹਿੰਦੇ ਨੇ, ਰੂਲਾਂ ਅਸੂਲਾਂ 'ਚ ਉਨ੍ਹਾਂ ਚਿਰ ਚੱਲਦੀਆਂ ਰਹਿੰਦੀਆਂ, ਨਹੀਂ ਫਿਰ ਇਹ ਖਤਮ ਹੋ ਜਾਂਦੀਆਂ ਨੇ ਪ੍ਰਚਾਰ ਕਰਕੇ। ਬਹੁਤ ਸੰਪਰਦਾਵਾਂ ਇਸ ਤਰ੍ਹਾਂ ਹੋਇਆ ਜਿਵੇਂ ਨਾਨਕ ਸਰਗੀਏ ਵੱਜਦੇ ਨੇ, ਇਸ ਤਰ੍ਹਾਂ ਇਹ ਹੀਰਾ ਦਾਸੀਏ ਵੱਜੇ ਸੀ। ਤੋ ਇਹਨਾਂ ਦੀ ਕਥਾ ਮਹਾਂਪੁਰਸ਼ਾਂ ਦੀ।
1: ਗਿਆਨ ਸਿੰਘ ਗਾਈ ਹੈ ਤਾਂ ਸਾਥ,
0: ਗਿਆਨੀ ਗਿਆਨ ਸਿੰਘ ਜੀ ਕਹਿੰਦੇ ਬੜੇ ਮੈਂ ਪਿਆਰ ਨਾਲ ਸਾਧ ਸੰਗਤ ਜੀ ਕਹੀ ਹੈ ਛੰਦਾਬੰਦੀ ਵਿੱਚ।
1: ਅਰਜ ਅਸੀਸ ਹਮਾਰੀ ਇਹੀ,
0: ਮੇਰੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਇਹ ਹੈ ਤੇ ਅਸੀਸ ਵੀ ਇਹਨਾਂ ਨੂੰ ਇਹੋ ਹੀ ਹੈ, ਵਰਦਾਨ ਵੀ ਇਹ ਮੈਂ ਦਿੰਦਾ ਹਾਂ।
1: ਸਿੰਘ ਪੰਥ ਹੋ ਤਾਂ ਜਾਣਾ ਕਹੀ,
0: ਸਿੰਘ ਪੰਥ ਜਿਹੜਾ ਇਹ ਸੋਤਾ ਜਾਣਾ ਕਿਹੀ, ਇਹ ਕਿਸੇ ਤਰ੍ਹਾਂ ਵੀ ਸਿੰਘ ਸਿੱਖੀ ਪੰਥ ਜਿਹੜਾ ਗੁਰਮਰਜਾ ਦਾ ਖਾਲਸੇ ਦੀ ਉਹ ਛੱਡਣ ਨਾ, ਇਹ ਸੰਪਰਦਾਇ ਸਾਧੂ ਇਸੇ ਤਰ੍ਹਾਂ ਗੁਰਮਰਿਆਦਾ ਵਿੱਚ ਰਹਿ ਕੇ ਪ੍ਰਚਾਰ ਕਰਦੇ ਰਹਿਣ।
1: ਔਰਨ ਕਾ ਆਗੇ ਸਿੰਘ ਕਰੇ,
0: ਹੋਰਨਾਂ ਨੂੰ ਵੀ ਅੱਗੇ ਸਿੰਘ, ਜਿਵੇਂ ਪਹਿਲੇ ਮਹਾਂਪੁਰਸ਼ਾਂ ਨੇ ਕੀਤਾ ਬਾਬਾ ਹੀਰਾ ਦਾਸ ਜੀ, ਅਤੇ ਇਹ ਅੱਗੇ ਹੋਰ ਇਸ ਤਰ੍ਹਾਂ ਸਿੱਖੀ ਦੇ ਬੂਟੇ ਲਾਉਂਦੇ ਰਹਿਣ ਅੰਮ੍ਰਿਤ ਸੰਚਾਰ ਕਰਕੇ।
1: ਆਪ ਨਿਰਮਲਿਆ ਸਮੇਂ ਰਹੇ ਖਰੇ,
0: ਆਪ ਸਾਧੂ ਜਿਹੜੇ ਆ ਨਿਰਮਲਿਆਂ ਦੀ ਤਿਆਈ ਖਰੇ, ਸੱਚੇ ਅਤੇ ਸੁੱਚੇ ਰਹਿਣ ਚੜ੍ਹਦੀ ਕਲਾ ਵਿੱਚ ਬੇਦਾਗ।
1: ਸੰਤਨ ਕੀ ਇਹ ਗਾਥਾ ਗਾਈ,
0: ਇਹ ਇਹਨਾਂ ਪੂਰਨ ਮਹਾਂਪੁਰਖਾਂ ਦੀ ਮੈਂ ਗਾਥਾ ਕਥਾ ਜਿਹੜੀ ਗਾਈ ਕਹੀ ਹੈ।
1: ਪੜ੍ਹੇ ਸੁਣੇ ਫਲ ਚਾਰ ਲਹਾਈ,
0: ਜਿਹੜਾ ਇਹਨੂੰ ਪੜ੍ਹੇਗਾ ਇਹ ਸਾਖੀ ਨੂੰ ਸੁਣੇਗਾ ਸ਼ਰਧਾ ਨਾਲ, ਚਾਰ ਫਲ ਦੇਣ ਵਾਲੀ ਹੈ। ਚਾਰ ਫਲ ਪ੍ਰਾਪਤ ਹੋਣਗੇ ਸੋ ਧਰਮ ਅਰਥਰ ਕਾਮ ਮੋਖ ਮੁਕਤ ਪਦਾਰਥ ਨਾਥ। ਚਾਰ ਪਦਾਰਥ ਜੇ ਕੋ ਮਾਗਾ ਸਾਧ ਜਨਾ ਕੀ ਸੇਵਾ ਲਾਗਾ, ਜਿਹੜਾ ਪੂਰਨ ਮਹਾਤਮਾ 'ਤੇ ਸ਼ਰਧਾ ਲੈ ਆਵੇ, ਸੁਣੇ ਉਹਨਾਂ ਦੀਆਂ ਕਹਾਣੀਆਂ ਕਰੇ, ਤੇ ਉਹਨੂੰ ਚਾਰ ਫਲ ਕਹਿੰਦੇ। ਦੇਣ ਵਾਲੀ ਕਥਾ ਹੈ।
1: ਨੋਹਰਾ ਹੀਰਾ ਦਾਸੀਆਂ ਕੀ ਕਹੀ,
0: ਕਿਉਂ ਫਿਰ ਇਹ ਹੀਰਾ ਦਾਸੀ ਹੈ ਜਿਹੜੀ ਸੰਪਰਦਾ ਚੱਲੀ ਸੀ ਨਾ, ਮਸ਼ਹੂਰ ਵੀ ਹੋਈ ਕੁਝ ਸਾਲ, ਇਹਨਾਂ ਦੀ ਮੈਂ ਜੋ ਕਥਾ ਕਹੀ ਦੱਸੀ ਹੈ।
1: ਕਥਾ ਯਥਾਰਥ ਸਾਰ,
0: ਜਥਾ ਤੱਕ ਮੈਨੂੰ ਮਿਲੀ ਸੀ ਸੱਚੀ ਤੇ ਸੁੱਚੀ, ਇਹਨ ਮੈਨੂੰ ਠੀਕ ਕਥਾ ਮੈਂ ਸਾਰੀ ਕਹੀ ਹੈ।
1: ਗੰਗੂ ਸ਼ਾਹੀਆਂ ਕੀ ਸੁਣਾ,
0: ਹੁਣ ਅੱਗੇ ਗੰਗੂ ਸ਼ਾਹੀ ਹੈ ਜਿਹੜੇ ਹੋਏ ਨੇ, ਭਾਵੇਂ ਗੰਗੋ ਸ਼ਾਹ ਵੀ ਨਾਮ ਆਇਆ ਤੇ ਗੰਗੂ ਸ਼ਾਹੀ ਵੀ ਆਇਆ ਹੈ। ਸੋ ਇਹ ਜਿਵੇਂ ਗੰਗੂ ਸ਼ਾਹੀ ਆ ਵੀ ਇਹਨਾਂ ਨੇ ਪ੍ਰਚਾਰ ਕੀਤਾ, ਕਥਾ ਸੁਣਨਾ ਕਰੋ।
1: ਔਰ ਅੱਗੇ ਚਾਰ,
0: ਹੋਰ ਅੱਗੇ ਸੋਹਣੀ ਕਥਾ ਸੁਣਨੀ ਕਰੋ।
1: ਚਉ ਪਈ ਬਸੀ ਖੱਤਰੀ ਗੰਗੂ ਏਕ,
0: ਇੱਕ ਬਸੀ ਸੋ ਇੱਕ ਮਿੰਟ ਠੀਕ ਹੈ, ਬਸੀ ਗੋਤ ਦਾ, ਬਸੀ ਜਾਂ ਬਾਸੀ ਇਹ ਗੋਤ ਹੈ, ਇਹ ਬਸੀ ਲਿਖਿਆ ਹੋਇਆ। ਬਸੀ ਗੋਤ ਦਾ ਖੱਤਰੀ ਜਿਹੜਾ ਜਾਤ ਦਾ ਇੱਕ ਗੰਗੂ ਨਾਮ ਦਾ ਇੱਕ ਜੋ ਹੈ ਸੀ ਪੁਰਸ਼
1: ਗਰੀਬ ਅਧਿਕ ਵਡਨੇਕ,
0: ਜਨਮ ਤਾਂ ਬਾਣੀਆਂ ਦੇ ਘਰ ਹੋਇਆ ਸੀ ਸ਼ਾਹੂਕਾਰਾਂ ਦੇ, ਪਰ ਗਰੀਬ ਸੀ ਬਾਣੀਆਂ ਅਤੇ ਬਹੁਤ ਗਰੀਬ ਸੀ। ਵਡਨੇਕ ਉਹ ਤੋਂ ਗਰੀਬ ਅਧਿਕ ਵਡਨੇਕ ਸੀ, ਤਾਂ ਗਰੀਬ ਹੈ ਗੰਗੂ ਸ਼ਾਹ ਭਾਈ ਗੰਗੂ ਸ਼ਾਹ, ਪਰ ਇਹ ਬਚਪਨ ਤੋਂ ਅਧਿਕ ਵੱਡ ਨੇਕ, ਬਹੁਤ ਨੇਕ ਨੇਕ ਸੁਭਾਅ ਵਾ, ਚਾਲ ਚੱਲਣ ਬਹੁਤ ਸੋਹਣਾ, ਹਿਰਦਾ ਨਿਸ਼ਕਪਟ ਸੀ ਸਾਫ ਸੁਥਰਾ। ਸੋ ਭਾਵੇਂ ਗਰੀਬ ਸੀ, ਵਿਦਵਾਨ ਪੁਰਸ਼ਾਂ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਨੇ ਦੇਣ ਵਾਲੇ ਕਿਸੇ ਕੋ ਗਰੀਬੀ ਨਾ ਦੇ, ਇਹ ਦੇਣ ਵਾਲੇ ਵਾਹਿਗੁਰੂ ਕਰਤਾਰ ਸੱਚੇ ਪਾਤਸ਼ਾਹ ਕਿਸੇ ਨੂੰ ਗਰੀਬੀ ਨਾ ਦੇਵੇ, ਗਰੀਬੀ ਵੀ ਜਿੱਲਣ ਹੁੰਦੀ ਹੈ। ਬੰਦਾ ਕਈ ਵਾਰ ਸਾਰੀ ਉਮਰ ਗਰੀਬੀ ਵਿੱਚ ਨਿਗਾ ਦਿੰਦਾ ਹੈ, ਦੂਜਿਆਂ ਵੱਲ ਵੇਂਹਦਾ ਹੋਇਆ ਹਾ ਦੇ ਵਿੱਚ, ਇਹਦੇ ਕੋਲ ਇੰਨੇ ਸੁੱਖ ਨੇ ਮੈਨੂੰ ਕਿਉਂ ਨਹੀਂ ਮਿਲੇ, ਇਹ ਰਾਜਮਾਂ ਭੋਜਨ ਛਕਦਾ, ਬੜੇ ਸੋਹਣੇ ਕੱਪੜੇ ਪਾਉਂਦਾ, ਬੜਾ ਸੋਹਣਾ ਘਰ ਆ, ਬੜੀਆਂ ਸੋਹਣੀਆਂ ਗੱਡੀਆਂ ਮੋਟਰਾਂ ਨੇ ਚੜ੍ਹਨ, ਮੈਨੂੰ ਕਿਉਂ ਨਹੀਂ ਮਿਲਿਆ, ਅਹਿਸਾਸ ਹੀ ਲੰਘ ਜਾਂਦਾ। ਇਸ ਕਰਕੇ ਵਿਦਵਾਨ ਪੁਰਸ਼ਾਂ ਨੇ ਸਤਰਾਂ ਲਿਖੀਆਂ ਨੇ ਵੀ ਦੇਣੇ ਵਾਲੇ ਕਿਸੇ ਕੋ ਗਰੀਬੀ ਨਾ ਦੇ, ਉਹ ਕਹਿੰਦੇ ਗਰੀਬੀ ਨਾ ਦੇਈ ਕਿਸੇ ਨੂੰ, ਇੱਕੋ ਜਿਹੇ ਰੱਖੀ ਸਾਰਿਆਂ ਨੂੰ। ਇਹਨਾਂ ਮੁਲਕਾਂ ਵਿੱਚ ਇਹ ਆ ਵੀ ਬੰਦੇ ਕੋਲ ਭਾਵੇਂ ਸ਼ੁਰੂਆਤ ਹੀ ਹੁੰਦੀ ਹੈ ਗਰੀਬ ਹੋਵੇ, ਪਰ ਸਭ ਕੁਝ ਹੁੰਦਾ, ਘਰ ਬਾਰ ਚੰਗਾ ਚਲੋ, ਰਹਿਣ ਸਹਿਣ ਨੂੰ ਸਭ ਕੁਝ ਵਧੀਆ, ਪਰ ਨਾਲ ਹੀ ਲਿਖਿਆ ਵੀ ਚਲੋ ਗਰੀਬੀ ਕਰਮਾਂ ਦੀ ਮਾਰ ਆ, ਬੰਦੇ ਦੀ ਆਪਦੀ ਕਰਮਾਂ ਦੀ ਗੱਲ ਆ, ਅਤੇ ਜੇ ਦੇਣੀ ਆ ਨਾ ਕੋਈ ਗੱਲ ਨਹੀਂ, ਇਹ ਵੀ ਪ੍ਰਵਾਨ ਹੋ ਜੂ, ਮਾੜੀ ਨਹੀਂ ਗਰੀਬੀ। ਗਰੀਬੀ ਅਗਰ ਗਰੀਬੀ ਦੇ ਤਾਂ ਵੱਧ ਨਸੀਬੀ ਨਾ ਦੇ, ਉਹ ਵਿਦਵਾਨ ਪੁਰਸ਼ ਲਿਖਦਾ ਵੀ ਗਰੀਬੀ ਦੇ ਦੇਵੇ ਉਹ ਵੀ ਪ੍ਰਵਾਨ ਹੋ ਜੂ, ਮਾੜੀ ਨਹੀਂ, ਕਿਉਂ ਜਿਹਨੇ ਗਰੀਬੀ ਵੇਖੀ ਹੁੰਦੀ ਉਹਦਾ ਵੱਧ ਨਸੀਬੀ ਨਾ ਦੇ, ਪਰ ਵੱਧ ਨਸੀਬੀ ਨਾ ਦੇ, ਕਰਮ ਨਾ ਮਾੜੇ ਹੋਣ, ਕਰਮ ਰੇਖਾ ਚੰਗੀ ਹੋਵੇ, ਸਾਫ਼ ਸੁਥਰਾ ਹੋਵੇ, ਬੇਈਮਾਨੀ ਨਾ ਹੋਵੇ ਕੋਈ ਬਚਪਨ ਤੋਂ, ਫਿਰ ਐਸਾ ਜਿਹੜਾ ਸੋ ਕਹਿੰਦੇ ਆ ਨੀਤ ਨੂੰ ਮੁਰਾਦਾਂ ਹੁੰਦੀਆਂ ਨੇ, ਜੇ ਨੀਤ ਸਾਫ਼ ਹੋਵੇਗੀ ਨਾ ਤਾਂ ਫਿਰ ਗਰੀਬੀ ਖੰਭ ਲਾ ਕੇ ਉੱਡ ਜਾਂਦੀ। ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਵਾਰ ਮੌਕਾ ਤਾਂ ਹਰੇਕ ਬੰਦੇ ਨੂੰ ਦਿੰਦਾ ਅਮੀਰ ਹੋਣ ਦਾ, ਸਿਆਣੇ ਆਉਂਦੇ ਨੇ ਵੀ ਵੱਧ ਨਸੀਬੀ ਨਾ ਦੇਈ, ਮਾੜੇ ਕਰਮ ਨਾ ਹੋਣ, ਜਿਹਦੇ ਕਰਕੇ ਗਰੀਬੀ ਤੋਂ ਗਰੀਬ ਹੋਰ ਹੁੰਦਾ ਜਾਵੇ, ਦੁਖੀ ਹੁੰਦਾ ਹੋਰ ਜਾਵੇ। ਸੁੱਖ ਮਿਲਣੀ ਨਾ, ਵੱਧ ਨਸੀਬੀ ਨਾ ਦੇਵੀ ਸੱਚੇ ਪਾਤਸ਼ਾਹ। ਸੋ ਇਸ ਕਰਕੇ ਕਿਹਾ ਗਰੀਬੀ ਮਾੜੀ ਨਹੀਂ, ਗਰੀਬੀ ਦੇ ਦੇ ਪਰ ਵੱਧ ਨਸੀਬੀ ਮਾੜੇ ਕਰਮ ਨਾ ਹੋਣ। ਗਰੀਬ ਬੰਦਾ ਜਿਹੜਾ ਮਿਹਨਤ ਕਰਕੇ ਉੱਚਾ ਉੱਠਦਾ, ਉਹ ਕਦੇ ਹੰਕਾਰ ਨਹੀਂ ਕਰਦਾ, ਉਹ ਰੱਬ ਦੇ ਸਨਮੁੱਖ ਰਹੇਗਾ, ਉਹ ਗੁਰਮੁੱਖ ਵੀ ਬਣ ਜਾਵੇਗਾ ਇੱਕ ਦਿਨ। ਜਿਹਨੂੰ ਅਮੀਰੀ ਬਚਪਨ ਤੋਂ ਮਿਲ ਜਾਏ, ਤਾਂ ਆਪਾਂ ਵੇਖਦੇ ਹਾਂ ਕਈ ਮੁੰਡੇ ਜਿਹੜੇ ਛਿੱਤਰ ਮਾਰਦੇ ਨੇ ਮਾਂ ਪਿਓ ਦੇ, ਸਭ ਕੁਝ ਮਿਲ ਜਾਂਦਾ, ਆਗਿਆਕਾਰੀ ਨਹੀਂ ਹੁੰਦੇ, ਦੁੱਖ ਦਿੰਦੇ ਨੇ। ਇਸ ਕਰਕੇ ਵਿਦਵਾਨ ਪੁਰਸ਼ ਨੇ ਇਹ ਗੱਲ ਕਹੀ ਹੈ ਵੀ ਦੇਣੇ ਵਾਲੇ ਕਿਸੇ ਕੋ ਗਰੀਬੀ ਨਾ ਦੇ, ਅਗਰ ਗਰੀਬੀ ਦੇ ਤਾਂ ਵੱਧ ਨਸੀਬੀ ਨਾ ਦੇ, ਵੀ ਵੱਧ ਨਸੀਬੀ ਨਾ ਦੇ। ਇਹ ਐਸੇ ਸੀ, ਗਰੀਬ ਤਾਂ ਹੈ ਨਾ, ਗਰੀਬ ਤਾਂ ਸੀ ਭਾਈ ਗੰਗੂ ਸ਼ਾਹ, ਗਿਆਨੀ ਜੀ ਲਿਖ ਰਹੇ ਨੇ ਬਈ ਅੱਧ ਇੱਕ ਵੱਡ ਨੇਕ ਹੈ ਹੋਤੋ ਗਰੀਬ, ਗਰੀਬ ਤਾਂ ਸੀ ਅੱਤ ਦਾ, ਪਰ ਅੱਤ ਵੱਡ ਨੇਕ ਹੈ, ਬਹੁਤ ਚੰਗਾ ਸੀ, ਨੇਕ ਸੁਭਾਅ ਬਹੁਤ ਹੈ, ਸਾਫ਼ ਸੁਥਰਾ ਬੜਾ, ਨੀਤ ਬਹੁਤ ਸਾਫ਼ ਹੈ, ਆਗਿਆਕਾਰੀ ਹੈ।
1: ਅਮਰਦਾਸ ਗੁਰਖੀ ਕੀ ਸਰਣਾਈ,
0: ਇਹਨੂੰ ਜਦੋਂ ਜਾਸੇ ਨੇ ਸੁਣਿਆ ਮਹਾਰਾਜ ਗੁਰੂ ਅਮਰਦਾਸ ਜੀ ਦਾ, ਉਹ ਵੇਲਾ ਸੀ ਗੁਰੂ ਅਮਰਦਾਸ ਜੀ ਜਦੋਂ ਇਹ ਹੋਇਆ ਹੈ, ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣੀ ਵੀ ਬਹੁਤ ਰਹਿਮਤਾਂ ਕਰਦੇ ਨੇ ਗੋਇੰਦਵਾਲ ਸਾਹਿਬ, ਸਥਾਨ ਬਣਾ ਕੇ ਸਿੱਖੀ ਦਾ ਧੁਰਾ, ਅਤੇ ਮਹਾਰਾਜ ਰਹਿਮਤਾਂ ਦਾ ਮੀਂਹ ਪਾ ਰਹੇ ਨੇ ਗੁਰਸਿੱਖਾਂ 'ਤੇ, ਬੜੇ ਦਿਆਲੂ ਕਿਰਪਾਲੂ ਨੇ, ਦੋਹੀਂ ਹੱਥੀਂ ਦਾਤਾਂ ਵਰਤਾਉਂਦੇ ਨੇ। ਇਹ ਸੁਣ ਕੇ ਇਹਦੇ ਮਨ ਵਿੱਚ ਵੀ ਚਾਅ ਆਇਆ ਵੀ ਦਰਸ਼ਨ ਮੇਲਾ ਕਰੀਏ ਜਾ ਕੇ, ਆਪਣਾ ਵੀ ਕੋਈ ਗਰੀਬੀ ਕੱਟੀ ਜਾਵੇ। ਇਹ ਆਪਣੇ ਤੁਰਿਆ ਉੱਥੋਂ ਅਤੇ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆ ਪਹੁੰਚਾ ਗੋਇੰਦਵਾਲ ਸਾਹਿਬ।
1: ਆਇਆ ਮਹਾ ਮੋਦ ਮਨ ਪਾਈ,
0: ਆਇਆ ਬਹੁਤ ਮਨ ਵਿੱਚ ਖੁਸ਼ੀ ਲੈ ਕੇ ਵੀ ਮੇਰੇ 'ਤੇ ਵੀ ਸ਼ਾਇਦ ਕਿਰਪਾ ਦਾ ਮੀਂਹ ਪੈ ਜਾਵੇ।
1: ਔਰ ਸਿੱਖ ਬਹੁ ਭੇਟਾ ਦਾ ਕਿਆ,
0: ਇਹਨੇ ਆ ਕੇ ਵੇਖਿਆ ਕਿ ਗੋਇੰਦਵਾਲ ਸਾਹਿਬ ਬਹੁਤ ਸੰਗਤ ਆਉਂਦੀ ਸੀ ਚਾਰ ਚੁਪੇਰਿਆਂ ਤੋਂ, ਹੋਰ ਸਿੱਖ ਜਿਹੜੇ ਸੀ, ਜਿਹੜੇ ਸਿੱਟ ਸੀ ਅਮੀਰ ਸੀ, ਉਹ ਬਹੁਤ ਸੁੰਦਰ ਸੋਹਣੇ ਸੋਹਣੇ ਵਸਤਰ, ਬਹੁਤ ਦਮੜੇ, ਕੋਈ ਹੀਰੇ ਜਵਾਹਰਾਤ ਵੀ ਚੜਾਉਂਦਾ ਸੀ, ਬਹੁਤ ਤਰ੍ਹਾਂ ਦੀਆਂ ਸੁੰਦਰ ਭੇਟਾ ਦੇ ਕੇ
1: ਬੈਠੇ ਥੇ ਅਤ ਮੋਦ ਵੱਡਾ ਕਿਆ,
0: ਉਹ ਮਹਾਰਾਜ ਦੇ ਅੱਗੇ ਮੱਥਾ ਟੇਕ ਕੇ ਢੇਰ ਲੱਗ ਜਾਂਦਾ ਸੀ, ਜਿਵੇਂ ਹੁਣ ਗੋਲ ਕੁੱਛਣ ਲੱਗ ਪੈਂਦੀ ਹੈ, ਕਿੰਨੀਆਂ ਰਸਤਾਂ ਬਸਤਾਂ ਆਉਂਦੀਆਂ ਨੇ। ਸੋ ਉਹ ਸਿੱਖ ਬੈਠੇ ਸੀ ਚਾਰ ਛਪੇਰੇ, ਸੋਹਣੀਆਂ ਸੋਹਣੀਆਂ ਭੇਟਾਂ ਦੇ ਕੇ, ਅਤੇ ਭੇਟਾਂ ਵੀ ਮੂਹਰੇ ਪਈਆਂ ਦਿਖਦੀਆਂ ਸੀ।
1: ਗੁਰਗਿਰਦਾ ਭੀੜਾ ਪਿਖੇ ਪੂਰੀ,
0: ਜਦੋਂ ਇਹਨੇ ਗੁਰੂ ਮਹਾਰਾਜ ਦੇ ਚਾਰ ਛਪੇਰੇ ਸੋਹਣੀਆਂ ਭੇਟਾਂ ਦੇਣ ਵਾਲੇ ਸਿੱਖਾਂ ਦੀ ਬਹੁਤ ਭੀੜਾ ਵੇਖੀ, ਕੀਤੀ ਸੰਗਤ ਬੈਠੀ ਵੇਖੀ ਹੈ,
1: ਗੰਗੂ ਖੜਾ ਰਹੇ ਡਰ ਦੂਰੀ,
0: ਇਹ ਭਾਈ ਗੰਗੂ ਛਾ ਸੰਕੋਚ ਕਰਦਾ ਆ ਮਨਾ, ਤੇਰੇ ਆ ਚਾਰ ਪੈਸੇ ਜਿਹੜੇ ਤੂੰ ਲੈ ਕੇ ਆਇਆ ਘਰੋਂ, ਇਹਨਾਂ ਦਾ ਕੀ ਇੱਥੇ ਬਣਨਾ। ਗੁੜ ਸੀ ਇਹਦੇ ਕੋਲ, ਚਾਰ ਪੈਸਿਆਂ ਦਾ ਗੁੜ, ਗੁੜ ਸੀ ਉਹ ਵੀ ਚਾਰ ਕੁ ਪੈਸਿਆਂ ਦਾ, ਇਹ ਉਹ ਲੈ ਕੇ ਆਇਆ। ਇਹਨੂੰ ਬੜੀ ਸ਼ਰਮ ਆਈ ਵੀ ਮੈਂ ਹੁਣ ਆਹ ਰੱਖਾਂ ਥੋੜ੍ਹਾ ਜਿਹਾ ਗੁੜ, ਮਹਾਰਾਜ ਦੇ ਕੀ ਲੋਕ ਐਂ ਸੋਚਣਗੇ, ਕੀ ਸਿੱਖ ਇੰਨੀਆਂ ਸੋਹਣੀਆਂ ਭੇਟਾਂ, ਮੈਂ ਤਾਂ ਗਰੀਬ ਹਾਂ। ਤਾਂ ਉਸ ਵੇਲੇ ਗੰਗੂ ਖੜਾ ਰਹੇ ਉਹ ਡਰ ਦੂਰੀ, ਇਹ ਡਰ ਕੇ ਸੰਕੋਚ ਕੇ ਹੀ ਇਹਨੇ ਆ ਕੇ ਮੱਥਾ ਨਹੀਂ ਟੇਕਿਆ, ਇਹਦੀ ਜ਼ਰੂਰਤ ਨਹੀਂ ਪਈ, ਹੌਂਸਲਾ ਨਹੀਂ ਪਿਆ, ਇਹ ਪਿੱਛੇ ਹੀ ਖੜਾ ਰਿਹਾ ਡਰਦਾ ਹੋਇਆ।
1: ਸੋਚਤ ਮੈਂ ਕਿਆ ਭੇਟ ਚੜਾਵਾਂ,
0: ਸੋਚਾਂ ਵਿੱਚ ਹੀ ਪਿਆ ਰਿਹਾ ਕੇ ਆਉਣਾ ਵੀ ਮੈਂ ਹੁਣ ਕੀ ਭੇਟ ਚੜਾਵਾਂ, ਹੁਣ ਗੁੜ ਰੱਖਾਂ ਮੈਂ ਇੰਨਿਆਂ ਦੇ ਸਾਹਮਣੇ ਤੇ ਹੱਸਣਗੇ ਲੋਕ,
1: ਬਿਨ ਭੇਟਾ ਗੁਰ ਢੇਗੇ ਕਿਵੇਂ ਜਾਵਾਂ,
0: ਬਿਨਾਂ ਭੇਟਾ ਤੋਂ ਚੰਗੀ ਤੋਂ ਮੈਂ ਗੁਰੂ ਸਾਹਿਬ ਦੇ ਪਾਸ ਕਿਵੇਂ ਜਾਵਾਂ, ਨਹੀਂ ਜਾਣਾ ਚਾਹੀਦਾ, ਇੱਥੇ ਹੀ ਖੜ ਜਾ, ਇੱਥੋਂ ਹੀ ਮੱਥਾ ਟੇਕ ਦੇ, ਕੋਈ ਗੱਲ ਨਹੀਂ। ਇਹਨੂੰ ਗਿਆਨ ਨਹੀਂ ਸੀ, ਭਾਈ ਗੁਰਦਾਸ ਸਾਹਿਬ ਜੀ ਨੇ ਜੋ ਲਿਖਿਆ ਪਹਿਲੀ ਵਾਰ ਆਇਆ ਵੀ ਸਤਿਗੁਰੂ ਨੂੰ ਭਾਵਨੀ ਭਾਵਨੀ ਭਾਵਨਾ ਸ਼ਰਧਾ ਚੰਗੀ ਲੱਗਦੀ, ਧਨ ਦੇ ਨਾਲ ਗੁਰੂ ਸਾਹਿਬ ਵੇਖਦੇ ਨਹੀਂ ਹਨ, ਧਨ ਬਹੁਤਾ ਵੇਖ ਕੇ ਖੁਸ਼ ਨਹੀਂ ਹੁੰਦੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਤਾਂ ਇਹ ਗੁਰ ਸਰਬ ਨਿਧਾਨ ਦਾਨ ਦੇਤ। ਭਾਈ ਸਾਹਿਬ ਜੀ ਫੁਰਮਾਨ ਕਵਿਤ ਸਬਈਆਂ ਵਿੱਚ ਗੁਰੂ ਨੂੰ ਤਾਂ ਪ੍ਰੇਮਾ ਭਗਤੀ ਭਾਵਨੀ ਸ਼ਰਧਾ ਵੇਖਦੇ ਨੇ ਦਿਲ ਦੀ, ਉਹ ਸ਼ਰਧਾ ਵਿੱਚੋਂ ਤਾਂ ਭਾਵੇਂ ਕੋਈ ਕਾਣੀ ਕੌਡੀ ਲਿਆ ਕੇ ਰੱਖ ਦੇਵੇ ਗੁਰੂ ਦੇ ਅੱਗੇ, ਉਹ ਵੀ ਪ੍ਰਵਾਨ। ਕੌਡੀ ਅਗਰ ਭਾਗ ਰੱਖ ਤਾਂ ਇਹ ਗੁਰ ਸਰਬ, ਉਹ ਤਾਂ ਖੁਸ਼ ਹੋ ਕੇ ਭਾਵਨਾ ਵੇਖ ਕੇ ਦਿਲ ਦੀ ਸਫਾਈ, ਭਾਵਨਾ ਸ਼ਰਧਾ ਵਿਸ਼ਵਾਸ ਵੇਖ ਕੇ ਉਹਨੂੰ ਸਾਰੇ ਖਜ਼ਾਨੇ ਬਖਸ਼ ਦਿੰਦੇ ਆ ਗੁਰੂ। ਏਡਾ ਦਾਰਾ ਗੁਰੂ ਨਾਨਕ ਸਾਹਿਬ ਦਾ, ਇਹਨੂੰ ਇਹ ਨਹੀਂ ਪਤਾ ਸੀ, ਇਹ ਵਿਚਾਰਾ ਸੰਕੋਚਦਾ ਹੋਇਆ ਦੂਜਿਆਂ ਵੱਲ ਵੇਖ ਕੇ ਪਿੱਛੇ ਹੀ ਖੜ ਗਿਆ।
1: ਗੁਰ ਸਰਬੱਗ ਜਾਣ ਤੇ ਮਨ ਕੀ,
0: ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਸਰਬੱਗ ਨੇ, ਜੋ ਚਾਹੁਣ ਕਰ ਸਕਦੇ ਆ, ਜੋ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ, ਕਿਸੇ ਦੇ ਦਿਲ ਵਿੱਚ ਕੀ ਹੈ, ਕਿਸੇ ਦੇ ਦਿਲ ਵਿੱਚ ਕੀ ਹੈ ਸੋਚਾਂ, ਸੰਕਲਪਾਂ ਵਿਕਲਪਾਂ ਨੂੰ ਜਾਣਨ ਵਾਲੇ ਨੇ, ਚੰਗੇ ਮਾੜੇ ਫੁਰਨਿਆਂ ਨੂੰ। ਸੋ ਮਹਾਰਾਜ ਸਰਬੱਗ ਨੇ ਜਾਣ ਤੇ ਮਨ ਕੀ, ਇਹਦੇ ਮਨ ਦੀ ਹਾਲਤ ਜਾਣ ਕੇ
1: ਨਿਕਟ ਹਕਾਰਿਆ ਗੰਗ ਬਨ ਕੀ,
0: ਬੁੱਝ ਕੇ ਮਹਾਰਾਜ ਜੀ ਨੇ ਗੰਗੂ ਬਾਣੀਏ ਨੂੰ ਆਪਣੇ ਕੋਲ ਆਵਾਜ਼ ਮਾਰੀ ਹੈ। ਸਾਹਮਣੇ ਸਿੰਘਾਸਨ 'ਤੇ ਹੈ, ਇਹ ਪਿੱਛੇ ਖੜ੍ਹਾ ਅੱਧੇ ਕੁ ਕਿਲੇ 'ਤੇ ਦਰਵਾਜ਼ੇ 'ਤੇ ਦਰਬਾਰ ਦੇ, ਤੇ ਮਹਾਰਾਜ ਨੇ ਉੱਚੀ ਸਾਰੀ ਇਹਨੂੰ ਆਵਾਜ਼ ਮਾਰ ਕੇ ਆਪ ਸੱਦਿਆ ਬੁਲਾਇਆ ਹੈ।
1: ਗੁੜ ਜੋ ਢਿੱਗ ਚਾਰ ਕੇ ਪੈਸਾ ਪਰ।
0: ਸੋ ਜਦੋਂ ਮਹਾਰਾਜ ਨੇ ਆਵਾਜ਼ ਦਿੱਤੀ ਫਿਰ ਤਾਂ ਇਹਨੂੰ ਜਾਣਾ ਹੀ ਪਿਆ ਨਾ, ਫਿਰ ਇਹ ਨਿਰਸੰਕੋਚ। ਤਾਂ ਉਸ ਵੇਲੇ ਗੁੜ ਸੀ ਇਹਦੇ ਕੋਲ ਜੋ ਚਾਰ ਕੁ ਪੈਸਿਆਂ ਦਾ, ਇਹਨੇ ਭਰ ਕੇ ਕਾਸੇ ਭਾਂਡੇ ਵਿੱਚ ਪਾ ਕੇ ਲਿਆਂਦਾ ਸੀ। ਉਹ
1: ਤੋ ਵਹਿ ਗੁਰ ਆਗੇ ਦੀ ਤਰ,
0: ਇਹਦੇ ਕੋਲ ਉਹ ਹੀ ਸੀ ਤੇ ਇਹਨੇ ਲਿਆ ਕੇ ਮਲਕ ਦੇ ਨੇ ਸੰਕੋਚਦੇ ਹੋਏ ਸੰਗਤ ਤੋਂ ਮਹਾਰਾਜ ਦੇ ਅੱਗੇ ਲਿਆ ਕੇ ਰੱਖ ਦਿੱਤਾ, ਮੱਥਾ ਟੇਕ ਦਿੱਤਾ।
1: ਪੇਖ ਸੁਦਾਮੇ ਸਮਤ ਹੈ ਪ੍ਰੀਤੀ,
0: ਇਹਦੀ ਹੁਣ ਸੁਦਾਮੇ ਦੀ ਨਿਆਈ ਪ੍ਰੀਤ ਵੇਖ ਕੇ, ਸੁਦਾਮਾ ਵੀ ਅੱਧਾ ਗਰੀਬ ਸੀ ਬ੍ਰਾਹਮਣ, ਕ੍ਰਿਸ਼ਨ ਜੀ ਰਾਜੇ ਬਣ ਗਏ ਸੀ ਦੁਆਰਕਾ ਦੇ, ਅਤੇ ਬਚਪਨ ਦੇ ਦੋਵੇਂ ਸਾਥੀ ਮਿੱਤਰ ਸੀ ਕ੍ਰਿਸ਼ਨ ਜੀ ਅਤੇ ਸੁਦਾਮਾ ਜੀ ਪੰਡਿਤ ਸੀ, ਅਤੇ ਉਸ ਵੇਲੇ ਬੋਲ ਹੋ ਗਏ ਸੀ। ਚੌਲ ਜਿਹੜੇ ਲੈ ਕੇ ਗਏ ਸੀ ਬਾਹਰ ਠੱਕਾ ਵਗਦਾ ਸੀ ਅਤੇ ਉਹ ਭੁੱਖ ਲੱਗੀ ਸੀ ਦੋਵਾਂ ਨੂੰ, ਇਹਨੇ ਕਿਹਾ ਵੀ ਹੁਣ ਇੱਥੇ ਠੱਕਾ ਵਗਦਾ ਬੈਠੇ ਸੀ ਵੀ ਇਹਨੂੰ ਨਹੀਂ ਦੇਣੇ, ਕ੍ਰਿਸ਼ਨ ਕੰਜੂਸ ਪੁਣਾ ਆ ਗਿਆ ਸੀ, ਉਹ ਔਗਣ ਘਰ ਬੈਠਾ ਸੀ। ਸੋ ਉਸ ਵੇਲੇ ਉਹਨੇ ਕਿਹਾ, ਚੋਰੀ ਫੱਕਾ ਮਾਰਿਆ ਚੌਲਾਂ ਦਾ, ਮੂੰਹ ਦੂਜੇ ਬੰਨੇ ਨੂੰ ਕਰਕੇ ਕ੍ਰਿਸ਼ਨ ਪੁੱਛਣ ਲੱਗੇ ਕੀ ਖਾਣਾ। ਸੁਦਾਮਿਆਂ ਕੀ ਹੈ ਤੇਰੇ ਕੋਲ, ਮੈਨੂੰ ਵੀ ਦੇ ਦੇ। ਕਹਿਣ ਲੱਗਾ ਨਹੀਂ ਉਈ ਦੰਦ ਵੱਜਦੇ ਆ ਠੱਕੇ, ਠੰਡ ਨਾ, ਕੁਝ ਨਹੀਂ ਖਾਧਾ। ਉਹ ਬਚਨ ਨਿਕਲ ਗਏ ਸੀ ਜਾ ਦਲਿੱਦਰਾ, ਉਹ ਐਸਾ ਦਰਿੱਦਰ ਪਿਆ, ਫਿਰ ਬੁਰਾ ਹਾਲ ਹੋ ਗਿਆ, ਸਭ ਕੁਝ ਵਿਕ ਗਿਆ ਸੀ। ਸੁਦਾਮੇ ਸੀ ਬ੍ਰਾਹਮਣ, ਅਤੇ ਜਦੋਂ ਉਹ ਰਾਜੇ ਦੁਆਰਕਾ ਦੇ ਬਣ ਗਏ, ਉਹਦੇ ਅਵਤਾਰੀ ਪੁਰਸ਼ ਸਨ। ਤਾਂ ਉਸ ਵੇਲੇ ਬ੍ਰਾਹਮਣੀ ਇੱਕ ਦਿਨ ਲਾਗੂ ਹੋਈ ਕੋਲੇ, ਖੜੇ ਪੈ ਗਈ, ਕਹਿਣ ਲੱਗੀ ਫਿਰ ਕੀ। ਕਹਿਣ ਲੱਗਾ ਉਹ ਹੁਣ ਕਿੱਥੇ ਪਛਾਣਨਗੇ ਆਪਾਂ ਨੂੰ, ਆਪਾਂ ਰੁਲਦੇ ਫਿਰਦੇ ਹਾਂ, ਉਹ ਰਾਜੇ ਮਹਾਰਾਜ, ਨਾਲੇ ਕਿੰਨੇ ਸਾਲਾਂ ਦੀ ਗੱਲ ਆ, ਤਾਂ ਬਚਪਨ ਦੀ। ਤਾਂ ਉਹ ਕਹਿਣ ਲੱਗੀ ਕੁਛ ਨਹੀਂ, ਜਾ ਤਾਂ ਸਹੀ ਇੱਕ ਵਾਰ, ਇੰਨੇ ਲੋਕਾਂ ਨੂੰ ਉਹ ਖਾਲੀ ਨਹੀਂ ਮੋੜਦੇ ਕਿਸੇ ਨੂੰ, ਪਾਤਸ਼ਾਹ ਮਹਾਰਾਜੇ ਨੇ ਦਿਆਲੂ ਆ, ਲੋਕ ਭਗਵਾਨ ਕਹਿੰਦੇ ਨੇ ਉਹਨਾਂ ਨੂੰ, ਮੱਥਾ ਟੇਕਦੇ ਆ, ਤੂੰ ਵੀ ਜਾ ਗਰੀਬੀ ਕੱਟ ਲਾ ਆਪਣੀ। ਜਦੋਂ ਖਹਿੜੇ ਪਈ ਨਾ ਹਟੀ ਤਾਂ ਤੁਰ ਗਿਆ, ਉਸ ਵੇਲੇ ਚੌਲ ਲੈ ਕੇ ਹੀ ਗਿਆ ਸੀ। ਫਿਰ ਕਹਿੰਦੀ ਖਾਲੀ ਹੱਥ ਨਹੀਂ ਜਾਈਦਾ, ਜਾਂ ਚੌਲ ਹੀ ਲੈ ਜਾ, ਉਹ ਜਿਹੜੇ ਬਚਪਨ 'ਚ ਨਹੀਂ ਦਿੱਤੇ ਸੀ ਨਾ, ਉਹ ਕਹਿੰਦੇ ਫਿਰ ਦੇਣੇ ਪਏ, ਖਵਾਉਣੇ ਪਏ। ਸੋ ਉਹ ਹੀ ਲੈ ਗਿਆ ਚੌਲ, ਸੰਕੋਚ ਦਾ ਹੋਇਆ, ਕੰਬਦਾ ਹੋਇਆ ਇਹਦੇ ਵਾਂਗ, ਤਾਂ ਇੱਥੇ ਕਿਹਾ ਸੁਦਾਮੇ ਵਾਂਗ ਕੰਬਦਾ ਹੋਇਆ, ਡਰਦਾ ਹੋਇਆ ਵਿਚਾਰਾ ਚੌਲ ਲੈ ਕੇ, ਬੁਰੀ ਹਾਲਤ ਵਿੱਚ ਫਟੇ ਹੋਏ ਵਸਤਰ ਸੁਦਾਮੇ ਨੇ ਪਹੁੰਚਾ, ਪੁੱਛਦਾ ਹੋਇਆ, ਗਿਣਤੀਆਂ ਗਿਣਦਾ, ਪਤਾ ਨਹੀਂ ਪਛਾਣਨਗੇ ਕਿ ਨਹੀਂ, ਸਿਆਣਨਗੇ ਕਿ ਨਹੀਂ, ਧੱਕੇ ਨਾ ਮਾਰ ਦੇਣ ਛਪਾਈ। ਸੋ ਗਿਣਤੀਆਂ ਮਿਣਤੀਆਂ ਕਰਦਾ ਹੋਇਆ ਭਾਈ ਗੁਰਦਾਸ ਜੀ ਨੇ ਸੁੰਦਰ ਗਾਥਾ ਲਿਖੀ ਹੈ। ਸੋ ਉਸ ਵੇਲੇ ਜਦੋਂ ਪਹੁੰਚਿਆ ਦਰਵਾਜ਼ੇ 'ਤੇ ਅਤੇ ਪੁੱਛਿਆ, ਉਹਨਾਂ ਕਿਹਾ ਹਾਂ ਇੱਥੇ ਹੀ ਨੇ, ਸਿੰਘਾਸਨ 'ਤੇ ਨੇ, ਇਸ ਵੇਲੇ ਦਰਬਾਨ ਲੱਗਾ ਹੋਇਆ ਦਰਬਾਰ। ਪਰ ਉਹ ਵੀ ਜਾਣੀ ਜਾਣ ਸੀ, ਜੋ ਦਰਵਾਜ਼ੇ 'ਤੇ ਪਤਾ ਲੱਗਾ ਸੁਦਾਮਾ ਆਪ ਉੱਠ ਕੇ ਆਏ, ਪਰ ਕਰਮਾਂ ਕੀਤੀਆਂ ਬ੍ਰਾਹਮਣ ਜਾਣ ਕੇ ਪੰਡਿਤ ਸੀ, ਜੱਫੀ 'ਚ ਲਿਆ ਘੁੱਟ ਕੇ, ਫਿਰ ਜਾ ਸਿੰਘਾਸਨ 'ਤੇ ਬਰਾਬਰ ਕਿਹਾ ਲਿਆ ਭੁੱਖ ਲੱਗੀ ਚੌਲ ਛਕੀਏ, ਉਹੀ ਚੌਲ ਛਕੇ, ਫਿਰ ਗਰੀਬੀ ਦੂਰ ਕਰ ਦਿੱਤੀ ਸੀ। ਸੋ ਉਸ ਵੇਲੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਨ ਹਰ ਜੀ ਆਏ, ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਉਹਨਾਂ ਬਾਰੇ, ਦੂਰੋਂ ਆਏ ਸੀ, ਇੰਨੀ ਨਿਮਰਤਾ ਵਿਖਾਈ ਸੀ, ਜੋ ਸ਼ਰਧਾ ਥੋੜ੍ਹੀ ਜਿਹੀ ਆਈ ਸੀ ਭਾਵਨਾ। ਤਾਂ ਇਵੇਂ ਜਿਵੇਂ ਉਹ ਆਪ ਲੈ ਕੇ ਆਏ ਸੀ ਨਾ, ਮੈਂ ਮਹਾਰਾਜ ਗੁਰੂ ਅਮਰਦਾਸ ਜੀ ਨੇ ਆਵਾਜ਼ ਮਾਰੀ ਆਪ ਇਹਨੂੰ, ਗਰੀਬ ਸੀ ਗੰਗੂ ਸ਼ਾਹ, ਪੇਖ ਸੁਦਾਮੇ ਸਮ ਤੇ ਪ੍ਰੀਤੀ, ਅਤੇ ਵੇਖ ਕੇ ਇਹਦੀ ਸੁਦਾਮੇ ਦੀ ਨਿਆਈ ਜਿਵੇਂ ਦੁਆਪਰ ਯੁੱਗ ਵਿੱਚ ਵਾਪਰਿਆ ਸੀ, ਇਵੇਂ ਹੁਣ ਕਲ ਯੁੱਗ ਦੇ ਵਿੱਚ ਇਹਦੀ ਪ੍ਰੀਤ ਵੇਖ ਕੇ
1: ਲਈ ਭੇਟ ਗਰ ਹੈ ਮਦਰੀਤੀ।
0: ਸਤਿਗੁਰੂ ਮਹਾਰਾਜ ਨੇ ਇਹਦੀ ਭੇਟ, ਦੂਜੀਆਂ ਤਾਂ ਉਵੇਂ ਪਈਆਂ ਸੀ, ਸਿੱਖ ਸਾਂਭ ਲੈਂਦੇ ਸੀ ਲੰਗਰ ਦੀਆਂ ਵਸਤਾਂ ਲੰਗਰ ਵਿੱਚ, ਅਤੇ ਖਜ਼ਾਨੇ ਦੀਆਂ ਖਜ਼ਾਨੇ ਵਿੱਚ, ਮਾਇਆ ਆਦਕ ਸਿੱਖਾਂ ਦੀਆਂ ਡਿਊਟੀਆਂ ਲੱਗੀਆਂ ਸੀ, ਮਹਾਰਾਜ ਘੱਟ ਹੀ ਹੱਥ ਲਾਉਂਦੇ ਸੀ ਆਪ ਪੈਸੇ, ਧੰਨ ਗੁਰੂ ਅਮਰਦਾਸ। ਪਰ ਜਦੋਂ ਇਹੋ ਜਿਹਾ ਕੋਈ ਗਰੀਬ ਆਉਂਦਾ ਸੀ ਉਹਨੂੰ ਨਿਵਾਜਦੇ ਸੀ ਵਿਸ਼ੇਸ਼ ਕਰਕੇ, ਉਹਨੂੰ ਗਲੇ ਲਾਉਂਦੇ ਸੀ, ਅਤੇ ਮਹਾਰਾਜ ਨੇ ਲਈ ਭੇਟ ਗੁਰ ਹੋਇਆ ਮੁਦਰੀ ਦੀ, ਬਹੁਤ ਆਨੰਦ ਵਿਖਾ ਕੇ ਖਿੜ ਕੇ ਖੁਸ਼ ਹੋ ਕੇ ਸਾਰੀ ਸੰਗਤ ਦੇ ਸਾਹਮਣੇ, ਤੇ ਇਹਦੀ ਭੇਟਾ ਆਪ ਚੱਕੀ, ਉਹ ਗੁੜ ਆਪ ਹੱਥ ਵਿੱਚ ਲਿਆ ਹੈ, ਫੜਿਆ ਹੈ,
1: ਤੇ
0: ਬਹੁਤ ਜ਼ਿਆਦਾ ਸਤਿਕਾਰ ਦੇ ਕੇ ਇਹਨੂੰ, ਦੂਜੇ ਤਾਂ ਕੋਈ ਕਿੱਥੇ ਬਹਿ ਗਿਆ, ਕੋਈ ਕਿੱਥੇ ਬਹੁਤੀ ਭੇਟਾ ਦੇਣ ਵਾਲਾ ਜਿੱਥੇ ਥਾਂ ਮਿਲਿਆ, ਇਹਨੂੰ ਮਹਾਰਾਜ ਨੇ ਬਾਂਹ ਤੋਂ ਫੜ ਕੇ ਆਪਣੇ ਸਿਘਾਸਨ ਦੇ ਨਾਲ ਬਿਲਕੁਲ ਬਿਠਾਉਣਾ ਕੀਤਾ ਚਰਨਾਂ 'ਚ,
1: ਕਰ ਕਿਰਪਾ ਵਹ ਸਿੱਖ ਬਣਾਇਆ,
0: ਤੇ ਫਿਰ ਕਿਰਪਾ ਕਰਕੇ ਇਹਨੂੰ ਕਿਹਾ, ਭਾਈ ਕਿੱਥੋਂ ਆਇਆ, ਫਲਾਨੇ ਥਾਂ ਤੋਂ ਆਇਆ ਜੀ, ਸੱਚੇ ਪਾਤਸ਼ਾਹ ਕੀ ਨਾਮ ਹੈ, ਗੰਗੂ ਸ਼ਾਹ ਹੈ, ਅੱਛਾ ਗੰਗੂ ਹੈ, ਜਾਂ ਵੀ ਸ਼ਾਹ ਬਣਾ ਦੇਈਏ ਤੈਨੂੰ, ਸਿੱਖੀ ਧਾਰਨ ਕਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ, ਉਸੇ ਵੇਲੇ ਚਰਨਾਮ੍ਰਿਤ ਦਿੱਤਾ, ਚਰਨ ਪੌਲ ਨਿਤਨੇਮ ਦਿੱਤਾ, ਕਿਰਪਾ ਕੀਤੀ, ਸਿਰ 'ਤੇ ਹੱਥ ਰੱਖ ਦਿੱਤਾ, ਕਰ ਕਿਰਪਾ ਵੈ ਸਿੱਖ ਬਣਾਇਓ, ਕਹਿੰਦੇ ਗੰਗੂ ਨਹੀਂ ਰਹਿਣ ਦੇਣਾ, ਗੰਗੂ ਸ਼ਾਹ ਬਣਾ ਦੇਣੇ ਤੈਨੂੰ ਜਾ। ਸੋ ਉਸ ਵੇਲੇ ਇਹਨੇ ਕਿਰਪਾ ਕਰਕੇ ਮਹਾਰਾਜ ਨੇ ਸਿੱਖ ਬਣਾ ਲਿੱਤਾ, ਬਖਸ਼ਿਸ਼ ਕੀਤੀ ਹੈ,
1: ਮੰਜੀ ਬਖਸ਼ ਦੇਈ ਤੇ ਤਾਈ,
0: ਇਹਦੇ ਤਾਈ ਮੰਜੀ ਜਿਹੜੀ ਸੀ ਬ੍ਰਹਮ ਗਿਆਨ ਦੀ ਦਾਤ ਗੁਰਸਿੱਖੀ ਦਿੱਤੀ, ਕਪਾੜ ਖੋਲ੍ਹ ਦਿੱਤੇ, ਮੰਜੀ ਬਖਸ਼ ਦਿੱਤੀ ਜਿਹਦੇ ਵਿੱਚ ਰਿਧੀਆਂ ਸਿਧੀਆਂ ਸਭ ਗਿਆਨ ਧਿਆਨ ਹਿਰਦੇ ਵਿੱਚ ਬਾਣੀ ਦੇ ਅਰਥ ਵਿਚਾਰ ਕੀਰਤਨ, ਮੰਜੀ ਬਖਸ਼ ਦਿੱਤੀ, 122 ਮੰਜੀਆਂ ਦਿੱਤੀਆਂ ਸੀ। ਵੇਖੋ ਗੁਰੂ ਭਾਵਨਾ ਨੂੰ ਫਲ ਲਾਉਂਦਾ ਵਾ, ਸਿੱਖ ਘਰੋਂ ਤੁਰ ਪਵੇ ਗੁਰੂ ਦਾ ਧਿਆਨ ਲੈ ਕੇ, ਗੁਰੂ ਦਾ ਧਿਆਨ ਲੈ ਕੇ ਇਕਾਗਰਤਾ ਦੇ ਸਹਿਤ, ਜਿੱਦਾਂ ਦਾ ਪ੍ਰਗਾਸ਼ ਆ, ਜਿੱਧਰ ਨੂੰ ਮੂੰਹ ਆ, ਜਿੱਧਰ ਨੂੰ ਮੁੱਖ ਆ ਪ੍ਰਗਾਸ਼, ਇਹੀ ਧਿਆਨ ਲੈ ਲਓ। ਸਿੱਖ ਗੁਰੂ ਦਾ ਧਿਆਨ ਜਿੰਨੀ ਮਰਜ਼ੀ ਦੂਰੋਂ ਆਉਂਦਾ ਹੋਵੇ, ਧਿਆਨ ਗੁਰੂ ਦਾ ਆਉਣਾ ਚਾਹੀਦਾ, ਗੁਰਦੁਆਰਾ ਸਾਹਿਬ ਦਾ ਅਤੇ ਗੁਰੂ ਦਾ ਧਿਆਨ, ਧਿਆਨ ਲੈ ਕੇ ਭਾਵਨਾ ਲੈ ਲਓ, ਗੁਰੂ ਉਹਦੇ ਮੁਤਾਬਕ ਫਲ ਲਾਵੇਗਾ, ਏਡਾ ਸਮਰੱਥ ਆ। ਇਹ ਧਿਆਨ ਲੈ ਕੇ ਇਹੋ ਹੀ ਆਇਆ ਸੀ ਨਾ ਪਿੱਛੋਂ, ਵੀ ਮੈਂ ਗਰੀਬ ਹਾਂ, ਮਹਾਰਾਜ ਸੁਣਿਆ ਬਹੁਤ ਬਖਸ਼ਿਸ਼ਾਂ ਕਰਦੇ ਨੇ, ਮੀਂਹ ਪਾਉਂਦੇ ਆ ਕਿਰਪਾ ਦਾ ਸਿੱਖਾਂ, ਉਹ ਜਿਹੜਾ ਪਿੱਛੋਂ ਲੈ ਕੇ ਆਇਆ ਫੁਰਨਾ ਉਹਦੇ ਮੁਤਾਬਕ ਫਲ ਲਾ ਦਿੱਤਾ ਗੁਰੂ ਨੇ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਏਡੀ ਛੇਤੀ ਬਖਸ਼ਿਸ਼ ਹੋਈ, ਸ਼ਾਹ ਬਣਾਤਾ, ਕਿਰਪਾ ਕੀਤੀ, ਗੁਰਸਿੱਖੀ ਬਖਸ਼ੀ, ਮੰਜੀ ਬਖਸ਼ ਦਿੱਤੀ, 22 ਮੰਜੀਆਂ ਵਿੱਚ ਆ ਗਿਆ ਏ। ਔਰ ਉਸ ਵੇਲੇ ਸਿੱਖਾਂ ਕਿਹਾ ਸੀ ਮਹਾਰਾਜ ਜਿਹੜਾ, ਸੋ ਇਹ ਅਕਬਰ ਆ ਨਾ, ਇਹ ਬੜਾ ਸਿਆਣਾ ਵਾ ਬਾਦਸ਼ਾਹ ਹਿੰਦੁਸਤਾਨ ਦਾ, ਇਹਨੇ ਸਾਰੇ ਹਿੰਦੁਸਤਾਨ ਦੁਸ਼ਮਣਾਂ ਨੂੰ ਸਰ ਕਰਕੇ, ਜਿਹੜੇ ਅੜੇ ਉਹਨਾਂ ਨੂੰ ਮਾਰ ਕੇ, ਦੂਜਿਆਂ ਨੂੰ ਫੜ ਕੇ, ਸਾਰਿਆਂ ਨੂੰ, ਸਾਰੇ ਹਿੰਦੁਸਤਾਨ 'ਤੇ ਪੂਰਾ ਆਪਣਾ ਰਾਜ ਜਮਾ ਕੇ, ਅਤੇ 22 ਸੂਬੇ ਬਣਾ ਦਿੱਤੇ, 22 ਸੂਬੇ ਬਖਸ਼ ਉਹਨੇ ਬਣਾਏ ਨੇ, 22 ਅਹਿਲਕਾਰ, ਅਤੇ ਉਹਨਾਂ ਨੂੰ ਆਪਣੇ ਅਧੀਨ ਕੀਤਾ ਦਿੱਲੀ ਦੇ, ਸੱਚੇ ਪਾਤਸ਼ਾਹ ਰਾਜਧਾਨੀ ਦਿੱਲੀ ਬਣਾ ਕੇ ਤਖ਼ਤ, ਸਾਰਿਆਂ ਨੂੰ ਪੂਰੀ ਨੱਥ ਪਾ ਕੇ ਰੱਖੀ, ਪੂਰਾ ਹਿਸਾਬ ਦੇਣਾ, ਟੈਕਸ ਤਾਰਨਾ ਵਾ, ਜੇ ਕੋਈ ਮਾੜਾ ਜਿਹਾ ਕੁਤਾਹੀ ਕਰੇਗਾ ਉਹਨੂੰ ਲਾਹ ਕੇ ਦੂਜਾ ਸੂਬਾ ਬਣਾ, ਹੋਰ ਕੋਈ ਤਾਂ ਇਉਂ। ਫਿਰ ਉਹਦੇ ਤੋਂ ਬਾਅਦ ਇਹ ਹੁਣ ਸਟੇਟਾਂ ਨੇ ਮੁੱਖ ਮੰਤਰੀ ਨੇ, ਇਸ ਤਰ੍ਹਾਂ ਉਹਨੇ ਜੁਗਤੀ ਨਾਲ ਵੀ ਰਾਜ ਵਿੱਚ ਸਾਰਿਆਂ ਨੂੰ ਸੁੱਖ ਮਿਲੇ ਅਤੇ ਕੋਈ ਹਿਲਜੁਲੀ ਨਾ ਕਰੇ, ਮਹਾਰਾਜ ਉਹਨੇ ਇਸ ਤਰ੍ਹਾਂ 52 ਬਾਵਨੀਆਂ, ਅਤੇ 100 ਸਿੱਖਾਂ ਨੇ ਆ ਕੇ ਕਿਹਾ 70 ਖਾਨ, ਸੱਚੇ ਪਾਤਸ਼ਾਹ ਇਸ ਤਰ੍ਹਾਂ ਉਹਨੇ ਥਾਪੇ ਹੋਏ, ਤੁਸੀਂ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ, ਤੁਸੀਂ ਵੀ ਕਿਰਪਾ ਕਰੋ, ਮਹਾਰਾਜ ਨੂੰ ਫਿਕਰ ਨਾ ਕਰੋ, ਇਸੇ ਤਰ੍ਹਾਂ ਕਰਾਂਗੇ ਆਪਾਂ। ਫਿਰ ਉਹ ਉਸੇ ਤਰ੍ਹਾਂ ਹੀ ਮਹਾਰਾਜ ਨੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾਇਆ, ਸਿੱਖੀ ਦਾ ਪ੍ਰਚਾਰ ਹੋਵੇ, ਐਸੇ 22 ਸਿੱਖਾਂ ਨੂੰ ਬ੍ਰਹਮ ਗਿਆਨੀ ਦੀ ਦਾਤ ਦਿੱਤੀ, ਸਾਰੇ ਕੋਈ ਥਾਂ ਰਹਿ ਨਾ ਜਾਵੇ ਪ੍ਰਚਾਰ, ਥਾਪੇ ਪ੍ਰਚਾਰਕ, ਮੰਜੀਆਂ ਬਖਸ਼ੀਆਂ, ਲੱਕ ਬਖਸ਼ੀ, ਸੰਗਤ ਵਿੱਚ ਸਨਮਾਨ ਜੋ, ਜਿਵੇਂ ਸਟੇਜ ਉੱਚੀ ਹੈ, ਪ੍ਰਚਾਰਕ ਉੱਚੇ ਥਾਂ ਬੈਠ ਕੇ ਸਨਮਾਨ ਨਾਲ ਪ੍ਰਚਾਰ ਕਰੇ, ਗੁਰੂ ਦੀ ਗੱਲ ਕਰੇ ਗੁਰਬਾਣੀ ਦੀ, ਵਿਸ਼ੇਸ਼ ਥਾਂ 'ਤੇ ਬਹਿ ਕੇ। ਇਹ ਮੰਜੀਆਂ ਲੱਕ ਬਖਸ਼ੇ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਨੇ 52 ਪੀੜੇ ਦਿੱਤੇ ਮਾਈਆਂ ਨੂੰ, ਇਸ ਤਰ੍ਹਾਂ ਹੋਰ ਬਖਸ਼ਿਸ਼ਾਂ ਕੀਤੀਆਂ, ਅਤੇ ਮੰਜੀ ਬਖਸ਼ ਦੇਈ ਅਤੇ 27, ਇਹਦੇ ਤਾਂ ਹੀ ਫਿਰ ਮੰਜੀ ਬਖਸ਼ ਦਿੱਤੀ, ਇੱਕ ਪ੍ਰਚਾਰ ਦੀ ਡਿਊਟੀ ਲਾ ਦਿੱਤੀ ਬ੍ਰਹਮ ਗਿਆਨ ਦੇ ਕੇ,
1: ਕਰੇ ਉਹਨੇ ਹਾਲ ਮਸੰਦ ਬਣਾਈ,
0: ਇਹਨੂੰ ਕਿਰਪਾ ਕਰਕੇ ਮਿਹਰ ਦੀ ਨਿਗਾਹ ਕਰਕੇ ਨਿਹਾਲ ਕਰ ਦਿੱਤਾ। ਹਾਲ ਦਾ ਅਰਥ ਹੁੰਦਾ ਦੁੱਖ। ਜਦੋਂ ਬੰਦਾ ਅਤੀ ਦੁਖੀ ਹੋਵੇ, ਕੋਈ ਬੰਦਾ ਪੁੱਛੇ ਕੀ ਹਾਲ ਆ, ਕੋਈ ਹਾਲ ਨਹੀਂ, ਕੋਈ ਹਾਲ ਨਹੀਂ ਮੇਰਾ। ਨੇਹ ਤੋਂ ਰਹਿਤ, ਹਾਲ ਤੋਂ ਦੁੱਖ ਤੋਂ ਰਹਿਤ, ਆਨੰਦਮਈ ਅਵਸਥਾ, ਜਿੱਥੇ ਆਨੰਦ ਹੀ ਆਨੰਦ। ਜਿੰਨਾ ਚਿਰ ਗੁਰੂ ਦੇ ਸਨਮੁਖ ਰਵੇ, ਕਿਰਪਾ ਲੈ ਕੇ ਆਨੰਦ ਬਣਿਆ ਰਹਿੰਦਾ। ਜੇ ਗੁਰੂ ਦੇ ਉਲਟ ਹੋ ਜਾਏ, ਫਿਰ ਗੁਰੂ ਸਾਹਿਬ ਵਾਪਸ ਵੀ ਲੈ ਲੈਂਦੇ। ਸੋ ਕਰਿਓ ਨਿਹਾਲ ਮਸੰਦ ਬਣਾਈ, ਇਹਨੂੰ ਨਿਹਾਲ ਕਰ ਦਿੱਤਾ ਮਸੰਦ ਬਣਾ ਕੇ, ਮਸਨੰਦ, ਇਹਨੂੰ ਮੰਜੀ ਦੇ ਕੇ, ਲਕਬ ਦੇ ਕੇ, ਪ੍ਰਚਾਰਕ ਥਾਪ ਕੇ, ਪੂਜਨੀਕ ਬਣਾ ਕੇ ਨਿਹਾਲ ਕਰ ਦਿੱਤਾ, ਅੰਦਰ ਟਿਕਾ ਦਿੱਤਾ।
1: ਆਪਣਾ ਨਾਮ ਗਰੀਬ ਨਿਵਾਜ,
0: ਆਪਣਾ ਨਾਮ ਜਿਹੜਾ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦਾ ਵੀ ਗਰੀਬ ਨਿਵਾਜ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਥਾਵਾਂ ਥਾਵਾਂ 'ਤੇ ਜਾ ਕੇ ਸ਼ਰਧਾਵਾਨ ਜਿਹੜੇ ਸੀ, ਉਹਨਾਂ ਨੂੰ ਜਾ ਕੇ ਘਰੇ ਆਪ ਕੁੰਡੇ ਖੜਕਾਏ ਸੀ। ਗਰੀਬ ਨਿਵਾਜ ਨਾ ਪਿਆ ਅਕਾਲ ਪੁਰਖ ਦਾ, ਗਰੀਬਲ ਨਿਵਾਜ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਾਪ ਸਾਹਿਬ ਵਿੱਚ ਫੁਰਮਾਨ ਕਰਦੇ ਨੇ, ਉਹਦਾ ਸੁਭਾਅ ਅਕਾਲ ਪੁਰਖ ਦਾ ਗਰੀਬ ਨਿਵਾਜ, ਦੀਨਾ ਬੰਧੂ। ਸੋ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਜਿਹੜਾ ਪਿਆ ਨਾ ਗਰੀਬ ਨਿਵਾਜ, ਉਹ ਗਰੀਬ ਨਿਵਾਜ ਨਾਮ ਨੂੰ
1: ਸਫਲ ਕਰਿਆ ਅਗਰ ਲਾਜ ਜਹਾਜ,
0: ਸਫਲ ਕੀਤਾ ਸਾਰੀ ਸੰਗਤ ਦੇ ਸਾਹਮਣੇ ਇਹਨੂੰ, ਗਰੀਬ ਨੂੰ ਪ੍ਰਤੱਖ ਨਿਵਾਜ ਕੇ ਭਾਈ ਗੰਗੂ ਨੂੰ। ਸੋ ਗੁਰ ਲਾਜ ਜਹਾਜੂ, ਸੱਚੇ ਪਾਤਸ਼ਾਹ ਨੇ ਲਾਜ ਰੱਖੀ ਜਹਾਜ ਦੀ ਨਿਆਈ। ਜੋ ਜਹਾਜ਼ ਹੁੰਦਾ ਨਾ, ਉਹਦੇ ਵਿੱਚ ਜੋ ਮਰਜ਼ੀ ਬਹਿ ਜੇ, ਬੰਦਰਗਾਹ 'ਤੇ ਜਾ ਕੇ ਕਿਨਾਰੇ 'ਤੇ, ਅਤੇ ਉੱਥੇ ਜਾ ਕੇ ਜਹਾਜ਼ ਵਿੱਚ ਭਾਵੇਂ ਗਰੀਬ ਬਹਿ ਜੇ, ਅਮੀਰ ਬਹਿ ਜੇ, ਜੋ ਮਰਜ਼ੀ, ਉਹ ਵਿਤਕਰਾ ਨਹੀਂ ਕਰਦਾ, ਹਰੇਕ ਨੂੰ ਪਾਰ ਲਾਉਂਦਾ ਹੈ ਬਿਨਾਂ ਵਿਤਕਰੇ। ਐਸਾ ਸੁਭਾਅ, ਕੋਈ ਗਰੀਬ ਆ ਜੇ, ਜਿਹੋ ਜਿਹਾ ਕੋਈ ਆਉਂਦਾ ਹੈ, ਨਿਮਾਣਾ ਆ ਜੇ, ਨਿਤਾਣਾ ਆ ਜੇ, ਅਮੀਰ ਆਵੇ, ਗਰੀਬ ਆ ਜੇ, ਸਾਰਿਆਂ 'ਤੇ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਗਰੀਬ ਨਿਵਾਜ ਵਾਲਾ ਸੋ ਸੁਭਾਅ ਜਹਾਜ ਦੀ ਨਿਆਈ, ਇਹਨੂੰ ਬਿਠਾ ਕੇ ਚਰਨਾਂ ਦੇ ਵਿੱਚ ਇਹਦਾ ਬੇੜਾ ਪਾਰ ਕਰ ਦਿੱਤਾ ਮਹਾਰਾਜ ਜੀ ਨੇ ਜਹਾਜ ਦੀ ਨਿਆਈ ਹੋ ਕੇ। ਸੋ ਗੁਰ ਜਹਾਜ਼ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ। ਮਹਾਰਾਜ ਸੱਚੇ ਪਾਤਸ਼ਾਹ ਜਹਾਜ ਦੀ ਨਿਆਈ ਨੇ, ਅਤੇ ਖੇਵਟ ਮਲਾਹ ਵੀ ਆਪ ਹੀ ਨੇ ਸੱਚੇ ਪਾਤਸ਼ਾਹ, ਗਰੀਬ ਨਿਵਾਜ। ਇਹ ਸਤਸੰਗਤ ਗੁਰੂ ਦੀ ਕਿਸ਼ਤੀ ਦੀ ਨਿਆਈ, ਜਹਾਜ ਦੀ ਨਿਆਈ ਹੈ ਜਿਹਦੇ ਵਿੱਚ ਆਪਾਂ ਬੈਠੇ ਹੋਏ ਹਾਂ, ਅਤੇ ਮਹਾਰਾਜ ਦੀ ਸੰਗਤ ਜਹਾਜ ਦੀ ਨਿਆਈ, ਅਤੇ ਖੇਵਟ ਆ ਮਲਾਹ ਦੀ ਨਿਆਈ ਆਪ ਨੇ। ਉਹ ਹੀ ਬੋਲ ਬੁਲਾ ਰਹੇ ਨੇ, ਉਹਨਾਂ ਦੀ ਬਾਣੀ ਦੀ ਧੁਨੀ ਸੋ ਪੈਂਦੀ ਹੈ ਕਥਾ ਕੀਰਤਨ। ਖੇਵਟ ਵੀ ਆਪ ਹੀ ਨੇ, ਸ਼ਬਦ ਦਾ ਚੱਪੂ ਵੀ ਆਪ ਹੀ ਮਾਰ ਕੇ ਚਲਾ ਰਹੇ ਨੇ ਸਤਸੰਗਤ ਨੂੰ। ਸੋ ਐਸਾ ਮਹਾਰਾਜ ਜੀ ਨੇ ਇਹ ਬਿਰਧ ਪਾਲਿਆ ਹੈ।
1: ਪਰਬਤ ਕੇ ਢੇਗ ਢੇਗ ਕੀ ਸਿੱਖੀ,
0: ਤੇ ਇਹ ਤੇ ਫਿਰ ਬਖਸ਼ਿਸ਼ ਕੀਤੀ, ਇਹਨੂੰ ਮੰਜੀ ਦੇ ਕੇ ਕਹਿ ਜਾ, ਪਹਾੜਾਂ ਦੇ ਨੇੜ ਦੀ ਜਿਹੜੀ ਸਤਲੁਜ ਤੋਂ ਪਾਰ ਜਿੰਨੀ ਸਿੱਖੀ ਹੈ,
1: ਬਖਸ਼ ਦੇਈ ਤਿਸ ਕੋ ਗੁਰ ਤਿੱਖੀ।
0: ਮਹਾਰਾਜ ਜੀ ਨੇ ਇਹਨੂੰ ਉਹ ਬਖਸ਼ ਦਿੱਤੀ ਸਾਰੀ ਤਿੱਖੀ, ਸਿੱਖੀ ਜਿਹੜੀ ਹੈ ਨਾ ਤਿੱਖੀ, ਖੰਨਿਓ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ, ਆਪ ਜੀ ਦੇ ਬਚਨ ਨੇ ਇਹ ਤਿੱਖੀ ਸਿੱਖੀ। ਇਹਨੂੰ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਪਹਾੜਾਂ ਦੀ ਸਿੱਖੀ ਸਾਰੀ ਸਪੁਰਦ ਕਰ ਦਿੱਤੀ, ਵੀ ਜਾ ਉਹਨਾਂ ਨੂੰ ਤਾਰ ਨਿਹਾ, ਉੱਥੇ ਪ੍ਰਚਾਰ ਪੱਖੋਂ ਢਿੱਲ ਨਹੀਂ ਕਰਨੀ। ਸੋ ਇਸ ਤਰੀਕੇ ਨਾਲ ਆਪ ਵਾਸ਼ਨਾ ਤੋਂ ਰਹਿਤ ਰਹਿਣਾ, ਸੰਸਾਰ ਵਿੱਚ ਰਹਿ ਕੇ ਨਿਰਲੇਪ ਰਹਿਣਾ, ਖੁੱਭਣਾ ਨਾ ਉਹਦੇ ਵਿੱਚ, ਨਾਮ ਦਾ ਰਸ ਮੰਨਣਾ, ਸੰਸਾਰ ਦੇ ਵਿੱਚ ਵੀ ਰਹਿਣਾ, ਇਹੀ ਤਿੱਖਾ ਪੁਣਾ ਹੈ। ਇਹ ਤਿੱਖੀ ਹੈ ਸਿੱਖੀ, ਇਸ ਕਰਕੇ ਵਿੱਚ ਖੁੱਭਣਾ ਨਾ ਨਾ, ਹਰ ਖਸ਼ੋਗ ਵਿੱਚ ਗਲਤਾਨ ਨਾ ਹੋਣਾ। ਸੋ ਇਹ ਬਖਸ਼ ਦਿੱਤੀ ਸੱਚੇ ਪਾਤਸ਼ਾਹ ਜੀ ਨੂੰ, ਥਾਪੜਾ ਦਿੱਤਾ ਹੈ। ਇੱਥੇ ਸਮੇਂ ਦੀ ਸਮਾਪਤੀ ਹੈ, ਸਾਖੀ ਅੱਧ ਵਿਚਕਾਰ ਹੈ, ਬਾਕੀ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮੱਤ ਬਖਸ਼ਣੀ ਜੀ, ਆਓ ਗੁਰਮੁਖਾਂ ਦੀ ਰਸਨਾ ਤੋਂ। ਹਫ਼ਤਾਵਾਰੀ ਨਾਮ ਸਿਮਰਨ ਸਮਾਗਮ, ਨਾਮ ਸਿਮਰਨ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ।
1: ਆਪਣਾ ਨਾਮ ਗਰੀਬ ਨਿਵਾਜ, ਸਫਲ ਕਰਿਓ ਅਗਰ ਲਾਜ ਜਹਾਜ, ਪਰਬਤ ਕੇ ਢੇਗ ਢੇਗ ਕੀ ਸਿੱਖੀ, ਬਖਸ਼ ਦਈ ਤਿਸ ਕੋ ਗੁਰ ਤਿੱਖੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ, ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤੀ ਧੰਨਵਾਦੀ ਹਾਂ। ਸੋ ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Good.

ਹੈ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰ ਸਿਰਜਣਹਾਰੋ ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ।

ਨਾਨਕ ਸੇ ਦੇਹ ਅਵਨ ਰਾਗਾਸਾ ਮਹੱਲਾ ਪਹਿਲਾ ਵਿਸਵੇ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚਾਂਦੀ ਪੱਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਂ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸਦਵਾਜਨ ਤੇ

ਗੰਧ ਬਿਨ ਸਹਸਤਾ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਰੋ

ਦੁਖ ਪਾਵਹਿ। ਜਮ ਕਾਲ ਸਹਸਰ ਡੰਡਾਹੇ, ਅਰਜਨ ਹਰ ਹਰ ਨਾਮ ਸਮਾਣੇ। ਦੁਖ ਜਨਮ ਮਰਨ ਭਵ ਖੰਡਾਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬੋਸੋ।

ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਨਿਤਾਂ ਸੰਤਿ ਵੇਲਾ ਇਹਾਂ ਖਾਟ ਚਲੋ ਹਰ ਲਾਹ ਆਗੇ ਬਸ ਨੂੰ ਸੁਹੇਲਾ ਆਉਦ ਘਟੈ ਦਿਨ

ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਏ ਬਿਹਾ ਜਿਉ, ਹਰ ਗੁਰ ਤੇ ਮਨ ਹਿ ਮਸੇਰਾ, ਨਿਜ ਘਰ ਮਹਿਲ।

ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲੱਖ ਹੋਹੇ ਤੱਕ ਨ ਚੱਲੈ ਨਾਲ ਕਿਵ ਸੱਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹਿਕ ਨਾ ਹੁਕਮੀ ਬਖਸੀ ਸਹਿ ਇੱਕ ਹੁਕਮ ਇਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੁਣ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣਾ ਨਿਸਾਣ ਗਾਵੇ ਕੋ ਗੁੜਵੜਿਆਈ ਆਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੀ ਤਨਖੇਹੇ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਹੀ ਪਾਖੇ ਆ ਪਾਓ ਪਾ ਰੱਖੈ ਮੰਗੈ ਦੇਹ ਦਾਤ ਕਰੀ ਦਾ ਤਾਰੂ ਫਿਰ ਕੇ ਅੱਗੇ ਰੱਖੀ ਆ ਜਿਦ ਸਾ ਦਰਬਾਰ ਮਾਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭਾ ਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਦਾਨ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਵ ਦੁੱਖ ਪਰ ਹੱਸ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੌਰ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੇ ਸਿਰ ਟੋਪਾਈ ਵੇਖਾ ਵਿਣ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਅਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਨ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹੱਕ ਹੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਨ ਸਕਿਆ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਤ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪੜ ਪਾ ਮਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹੇ ਚੋਟਾਂ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ
ਮੰਨਾ ਮਾਰਗ ਠਾਕਨ ਪਾਈ, ਮੰਨਾ ਪਾਤਸ਼ਾਹ ਪ੍ਰਗਟ ਜਾਈ, ਮੰਨਾ ਮਗਨ ਚੱਲੈ ਪੰਥ, ਮੰਨਾ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਪਾਵੈ ਹੈ ਮੁਖ ਦੁਆਰ, ਮੰਨਾ ਪਰਵਾਰ ਸਾਧਾਰ, ਮੰਨਾ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਹੈ ਦੁਰਗ ਹਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰੁ, ਕਰਤੇ ਕਾ ਕਰਣਾ ਨਾਹੀ ਸੰਵਾਰੁ, ਧੌਣ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝਾ ਹੋਵੈ ਸਚਿਆਰ, ਤਬਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ ਦਿਸੇ ਭਾਰਤ ਲੈ ਕਮਜ਼ੋਰ, ਜੀਏ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੜੀ ਕਲਾਵੇ, ਉਹ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣਾ ਕੌਣ ਕੋਤ, ਕੀਤਾ ਪਸਾਵੇ ਕੋ ਕੁਆਉ, ਤਿਸਤੇ ਹੋਏ ਲੱਕ ਦਰਿਆਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਸੰਖ ਪੂਜਾ ਸੰਖ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਾਹ ਉਦਾ, ਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ ਅਸੰਖ ਦਾਤਾਰੂ, ਸੰਖ ਸੂਰ ਮਹ ਪਕਸਾਰ, ਸੰਖ ਮੋਹਨ ਲਿਵਲਾਇ ਤਾਰ, ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗਾਲਵੜ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆ ਕੂੜੇ ਪ੍ਰਾਹੇ, ਸੰਖ ਮਲੇਸ਼ਮਣ ਪਾਖਾਏ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਸੰਖ ਲੋ ਸੰਖ, ਹਸਰ ਭਾਰ ਹੋਏ ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤੇ ਸਰਣਾਹੇ, ਜੇ ਪਰਮਾਹੇ ਤਿਵ ਤੇ ਪਾਹੇ, ਜੇਤਾ ਕੀਤਾ ਤੀਤਾ ਨਾਵਣ, ਨਾਵੈ ਨਾਹੀ ਕੋ ਥਾਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੋ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਕੇ, ਹੇ ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੋਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖਲਾ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਹੋ ਜਾਵੋ, ਤੀਰਥ ਦਇਆ ਦਾਦਾ ਨੋ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਕਰ ਤੀਰਥ ਮਲ ਨਹਾਉ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਣ ਗੁਣ ਕੀਤੇ ਭਗਤ ਨਾ ਹੋਏ, ਸਵਾਸਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਹਿਬ ਤੀਮਾਹ, ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀ, ਜੇ ਲਿਖਣ ਲਈ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁਤਬਾਹ ਨਾ ਕੋਈ, ਜਾਂ ਕਰਤਾ ਸਿਰ ਟੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰਿਆ ਕਾ ਕਿਵਸਾ ਲਾਹੀ, ਕਿਵ ਵਰਨਿਕ ਵਜਾਣਾ, ਨਾਨਕ ਆਖਣ ਸਭ ਕੋ ਆਖਿਆ, ਇੱਕ ਦੂਜੇ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣਾ, ਏ ਅੱਗਾ ਗਿਆ ਨਾ ਸੋ ਹੈ, ਪਾ ਤਾਲਾਂ ਪਾ ਤਾਲ ਲੱਖ, ਆਗਾਸ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣਕ ਬਾਤ, ਸਾਹਸ ਅਠਾਰਾ ਕਹਿਣਕ ਦੇਵਾ, ਅਸਲੂ ਇੱਕ ਧਾਤ, ਲੇਖਾ ਹੋਇ ਤਾਂ ਲਿਖੀਐ, ਲੇਖਾ ਹੋ ਅਨਾਸੋ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਏਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹਾ ਪਵਹਿ, ਸੰਬੰਧ ਨਾ ਜਾਣੀਆ ਹੈ, ਸਮਨਸਾਹ ਸੁਲਤਾਨ ਗ੍ਰਹ ਸੇਤੀ ਮਲ ਧਨ, ਕੀੜੀ ਤੁਲ ਨਾ ਹੋਵਣੀ, ਜੇ ਤੇ ਸਿਮਰ ਹੋਣਾ ਵਿਚਰਾਏ, ਅੰਤ ਨਾ ਸਿਫਤੀ ਕਹਿਣ ਅੰਤ, ਅੰਤ ਨ ਕਰਨ ਦੇਣ ਅੰਤ, ਅੰਤ ਨ ਵੇਖਣ ਸੁਣਨ ਅੰਤ, ਅੰਤ ਨ ਜਾਪੈ ਕਿਆ ਮਨਮੰਤੈ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਬਾਰ, ਅੰਤ ਕਾਰਨ ਕੀਤੇ ਬਿਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਅੰਤ ਨ ਜਾਣੇ ਕੋਈ, ਬਹੁਤਾ ਕਹੀਏ ਬਹੁਤਾ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗਾ ਹਜੂਦ ਅਪਾਰ, ਕੀਤੇ ਅਗਣਤ ਨਹੀਂ ਵਿਚਾਰ,
ਕਿਤੇ ਖਪਤ ਟਹਿਵੇ ਕਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾ ਹੀ ਖਾਹੇ, ਕਿਤੇ ਅਦੂ ਭੁੱਖ ਸਤ ਮਾਰੇ, ਪੇ ਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜਿੱਤੀਆ ਮੋਹੇ ਖਾਏ, ਆਪੇ ਜਾਣਾ ਆਪੇ ਦੇ ਆਖਾ ਹੱਸੇ ਪੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਅਮੁੱਲ ਵਪਾਰੀ ਮੁੱਲ ਭੰਡਾਰ, ਅਮੁੱਲ ਆਵਹਿ ਮੁੱਲਾ ਜਾਹੀ, ਮੁੱਲ ਭਾਈ ਮੁੱਲਾ ਸੰਭਾਹੇ, ਮੁੱਲ ਧਰਮ ਮੁੱਲ ਦੀਬਾਨ, ਮੁੱਲ ਤਲ ਮੁੱਲ ਪਰਵਾਨ, ਮੁੱਲ ਬਖਸੀ ਸਿਮਲ ਨਿਸ਼ਾਨ, ਅਮੁੱਲ ਕਰ ਮੁੱਲ ਫੁਰਮਾਣ, ਮੁੱਲ ਅਮੁੱਲ ਆਖਿਆ ਨਾ ਜਾਏ, ਆਖਾ ਕਰਹਿ ਲਿਬਲਾਏ, ਆਖੇ ਵੀਤ ਪਾਠ ਪੁਰਾਣ, ਆਖੇ ਪੜੇ ਕਰੈ ਬਖਿਆਣ, ਆਖੇ ਬਰਮੇ ਆਖੇ ਇੰਦੋ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰੇ ਆਖੇ ਸਿੱਧੋ, ਆਖੇ ਕਿਤੇ ਕੀਤੇ ਬੁੱਧੋ, ਆਖੇ ਦਾਨਵੇ ਆਖੇ ਦੇਵ, ਆਖੇ ਸੁਰ ਡਰ ਮੁੰਡਣ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਏ, ਆਖਣ ਸਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜੂ, ਤਾਂ ਲਿਖਿਆ ਸਿਰਗਾ ਬਾਰਾ ਗਾ ਬਾਰੂ, ਸੋ ਦਰ ਕੇ ਹਾ ਸੋ ਘਰ ਕੇ ਹਾ, ਜਿਤ ਬਹਿ ਹੈ ਸਰਬ ਸੰਭਾਲੇ, ਵਾਜੀ ਨਾਦ ਅਨੇਕਾ ਸੰਖਾ, ਕਿਤੇ ਬਾਵਣ ਹਾਰੇ, ਕਿਤੇ ਰਾਗ ਭਰੀ ਸਿਉ ਕਹਿਣ, ਕਿਤੇ ਗਾਵਣ ਹਾਰੇ, ਗਾਵੈ ਹੈ ਤੁਹਨੋ ਪਾਵਣ ਪਾਣੀ, ਵੈਸੰਤਰ ਗਾਵੈ ਰਾਜਾ ਧਰਮ ਦਵਾਰੀ, ਗਾਵੈ ਹੈ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ, ਗਾਵਹਿ ਇੰਦ ਅੰਦਾਸਨ ਬੈਠੇ ਦੇਵ ਤੇ ਅੰਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਕੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ, ਗਾਵਣ ਨਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵੈ ਜੋਧ ਮਹਾਬਲ ਸੂਰਾ, ਗਾਵੈ ਕਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਦਨੋ ਗਾਵੈ ਜੋਤ ਭਾਵਣ ਨੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਪ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਹੈ ਪਿਓ ਸੀ ਜਨ ਜਾ ਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਨੂ ਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਾਗ ਜੀਤ, ਆਦੇਸ਼ ਤਸਾ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਕੜਕੜ ਵਾਜਹਿ ਨਾਦ ਆਪਨਾਥ, ਨਾਤੀ ਸਭ ਜਾ ਕੀ ਰਿਤ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚਲਾਵਹਿ, ਲਿਖੇ ਆਵੈ ਭਾਗ, ਆਦੇਸ਼ ਤਸਾ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹ ਨਾਨਦ ਨਿਆ ਬਹਿ ਬਹੁਤਾ ਇਹੋ ਵਿਡਾਣ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸੋ, ਆਸਨ ਲੋਇ ਲੋਇ ਭੰਡਾਰੋ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵੈ ਲੱਖ ਵੀਸੈ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸੋ, ਇਤਰਾਹ ਪਤ ਪਵੀਆਉ ਚੜੀਆ ਹੋਏ ਅਕੀਸੋ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸੋ, ਨਾਨਕ ਨਦਰੀ ਪਾਈਐ ਕੋੜੀ ਕੂੜਾ ਠੀਸ, ਆਖਣ ਜੋਰ ਚੁਪਹਿ ਨਾ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨਾ ਜੋਰ, ਜੋਰ ਨ ਰਾਜ ਬਾਲ ਮਨਸੋਰ, ਜੋਰ ਨਾ ਜੁਗ ਜੋ ਨ ਸੁਰਤੀ ਗਿਆਨ ਵਿਚਾਰ, ਜੋ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਬਾਰ, ਪਾਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾ ਮਾਨੀ ਕਾਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
ਤਿੱਥਾ ਸੋਹਣ ਪੰਜ ਪ੍ਰਵਾਣ ਨਗਰੀ ਖਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਕਣਕਾ ਇਹੋ ਧਰਮ ਗਿਆਨ ਕਣਕਾ ਆਖੋ ਕਰਮ ਕੀਤੇ ਪਾਵਨ ਪਾਣੀ ਵੈਸਨਤਰ ਕੀਤੀ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨਮਨ ਕੀਤੇ ਕੀਤੇ ਰਤਨ ਸਮੰਦੋ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦੋ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤਿਤੈ ਨਾਦ ਵਿਨੋਦ ਕੋਟ ਆਨੰਦ ਸ੍ਰਮ ਖੰਡ ਕੀ ਬਾਣੀ ਰੂਪ ਉਤਿਤੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਉਤਿਤੈ ਘੜੀਐ ਸੁਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਉਤਿਤੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਾਰ ਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਰਹਿ ਨਾਨ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੀ ਕਹਿ ਨਦਰ ਨਿਹਾਲ ਤਿੱਥੈ ਖੰਡ ਮੰਡਲ ਬ੍ਰਭੰਡ ਜੇ ਕੋ ਕਥਾ ਤਾਂ ਅੰਤ ਨ ਅੰਤ ਤਿੱਥੈ ਲੋਆ ਲੋਆ ਕਾਲੋ ਜਿਵ ਜਿਵ ਹੁਕਮ ਤਵੈ ਤਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਉ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਾਉ ਖਾਲਾ ਅਗਨ ਤਾਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲੋ ਘੜੀਐ ਸ਼ਬਦ ਸੱਚੀ ਟਕਸਾਲੋ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੈ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮਾਂ

ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ੍ਰਸਾਦ ਚੱਕਰ ਚਿਹਨ ਅਰਬਰਣ ਜਾਤ ਅਰਪਾਤ ਨਹਿਨ ਜਿਹੇ ਰੂਪ ਰੰਗ ਅਰਲੇਖ ਭੇਕੋ ਕਹਿਣ ਸਿਖਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਨਿਮਿਤ ਤੌਜ ਕਹੀ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿ ਜਾਇ ਤ੍ਰਿਭਵਨ ਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਪ ਸਰਮ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤੇ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੀ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਕਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਵਨੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਦਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮ ਸਰਵ ਸੋਖੰ ਨਮ ਸਰਵ ਭੋਖੰ ਨਮ ਸਰਵ ਕਰਤਾ ਨਮ ਸਰਵ ਹਰਤਾ ਨਮੋ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਵ ਦਿਆਲੇ ਨਮ ਸਰਵ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਧਨ ਹੈ ਤ੍ਰਿਵਰਗਿਆ ਸਰਗਿਆ ਨੀਲ ਹੈ ਨਾਦਿਆਂ ਜੇ ਹੈ ਜਦ ਹੈ ਜਨਮ ਹੈ ਵਰਣਿਆ ਭੂਤਿਆਂ ਭਰਣਿਆ ਗੰਜ ਹੈ ਭਾਂਜਿਆਂ ਝੂਜਿਆਂ ਝਾਂਜਿਆਂ ਮੀਖਾਂ ਪੀਖਾਂ ਧੰਦ ਹੈ ਬੰਦ ਹੈ ਆਪਣ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤਿਆਂ ਛੂਤਿਆਂ ਲੋਕੈ ਸੋਕੈ ਕਰਮੈ ਭਰਮੈ ਜੀਤੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਹੈ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮੋ ਦਿਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥ ਨਿਰਸੰਗੀ ਪ੍ਰਮਾਤੇ ਨਮ ਭਾਨ ਭਾਨੇ ਨਮ ਭਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮ ਭਾਨ ਭਾਨੀ ਨਮ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਬੇਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਗ ਦਾ ਜੀ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਗ ਦਾ ਜੀ ਸਵਰੰਗ ਪਰਮ ਬਿਰਦੇ ਨਮੋ ਸਸਤ੍ਰ ਪਾਣੀ ਨਮੋ ਅਸਤ੍ਰ ਬਾਣੀ ਨਮ ਪਰਮ ਗਿਆਤਾ ਨਮ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੇ ਨਮ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮੋ ਸਾਹ ਸਾਹ ਨੰਗ ਭੂ ਭੂਪੇ ਨਮੋ ਦਾਨ ਦਾਨੀ ਨਮ ਮਾਨ ਮਾਨੇ ਨਮ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮ ਜੰਤਰ ਜੰਤਰੰਗ ਨਮ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰਕੁਰਨਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ
ਸਦਾ ਸਿੱਧਾਂ ਬੁੱਧ ਦਾ ਬ੍ਰਿਤ ਕਰਤਾ ਅਦੋ ਉਰਦ ਅਰਦੰਗ ਅਗੰਗ ਉਹ ਕਰਤਾ ਪਰਮ ਪਰਮ ਪਰਮੇਸ਼ਵਰੰਗ ਪੁਰਸਪਾਲੰਗ ਸਦਾ ਸਰਬਦਾ ਸਿਸਦਾਤਾ ਦਯਾਲੰਗ ਚੇਦੀ ਭੇਦੀਆ ਨਾਮੰ ਕਾਮੰ ਸਮਸਤ ਉਪਰਾਧੀ ਸਮਸਤ ਸਤਾਮੰ ਤੇਰਾ ਜੋਰ ਚਾਤਰੀ ਛੰਦ ਹੈ।

ਬਾਧੇ ਆਨੰਦੀ ਸੂਪੇ ਨਮਸਰਮਾਨੇ ਸਮਸਤ ਨਦਾਨੇ ਨਮਸਤ ਵੰਗ ਨਿਰਨਾਥ ਨਮਸਤ ਵੰਗ ਪ੍ਰਮਾਤੇ ਨਮਸਤ ਵੰਗ ਅਗੰਜੇ ਨਮਸਤ ਵੰਗ ਭੰਜੇ ਨਮਸਤ ਵੰਗ ਅਕਾਲੇ ਨਮਸਤ ਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹ ਨਮੋ ਬਾਹ ਬਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤਨੰ ਭੰਗੀ ਅਨੰਗੇ ਨਮੋ ਜੀਵ ਜੀਵੰ ਨੋ ਬੀਜ ਬੀਜੇ ਆਖੇ ਜੈ ਪੀਜੇ ਸਮਸਮ ਪ੍ਰਸਿੱਜੈ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵ ਦਾਰਿਦ ਸਦੰਗ ਨਿਵਾਸੀ ਚਰਪਟ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਜੇ ਅਖਲ ਤਰਮੰਗਲ ਅਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਬਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਜਨ ਪੁਰਖ ਪਾਰੂ ਸਰਬ ਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲੋ ਜਤਰ ਤਤਰ ਬਰਾਜ ਹੀ ਅਵਧੂਤ ਰੂਪ ਲਸਾਲੋ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨਾ ਵੇਖ ਆਦ ਪੁਰਖ ਅਧਾਰ ਮੂਰਤਾ ਜੌਨ ਆਦ ਅਸੇਖ ਦੇਹ ਸੌਰ ਨ ਭੇਹ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋ ਫੈਲੋ ਅਨਰਾਗ ਨਾਮ ਕਾਮ ਬਿਹੀਨ ਭੇਖ ਧਾਮ ਨਹ ਜਾਏ ਸਰਬ ਮਨ ਸਰਬ ਤ੍ਰਿਮਾਨ ਸਦਾ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਬੇਚ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨਾ

ਦੀ ਅਨਾਦ ਮੂਰਤਾ ਪਿਓ ਸਭ ਜੀ ਥਾ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਬਿਸਵ ਰਚਿਓ ਸਯਮ ਭਵ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗ ਦੁਕਾਲ ਪੁਰਖਾ ਦੇ ਸੋ ਧਰਮ ਧਾਮ ਸੋ ਭਰਮ ਰਥ ਭੂਤ ਲੱਖ ਭੇਸ ਅੰਗ ਰੰਗ ਰੰਗ ਜਾਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨੁਸਤ ਏਕ ਮੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪਾ ਛੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਨ ਨ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾਕਹ ਨੇਤ ਭਾਖ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਨ ਆਵਈ ਵਹ ਚਿਤ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਾਨ ਉਦਾਰ ਮਹਿਮਾ ਪਾਰਾਸਨ ਭੰਗ ਪਾਨਾਂਗਨ ਭਾਵ ਪ੍ਰਕਾਸ਼ ਨਿਸਤਰ ਨਾਸ ਆਜਨ ਬਾਹੁ ਸਾਹਨ ਸਾਹੁ ਰਾਜਨ ਰਾਜ ਭਾਨਨ ਭਾਨ ਦੇ ਵਣ ਦੇ ਉਪਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਗ ਕਰਨਕ ਕਾਲਨ ਕਾਲਨ ਭੂਤ ਅੰਗ ਅਬਾ ਭੰਗਤ ਮਿਤ ਉਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈਣੇ ਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਪਾਡੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦ ਮਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰਗਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਈ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ।

ਮੰਗਦਲੀ ਹੈ। ਕੇ ਸਰਬਤਰ ਮਾਨੇ, ਕੇ ਸਰਬਤਰ ਦਾਨੇ, ਕੇ ਸਰਬਤਰ ਗਾਉਣੇ, ਕੇ ਸਰਬਤਰ ਭਾਉਣੇ, ਕੇ ਸਰਬਤਰ ਦਿਸੈ, ਕੇ ਸਰਬਤਰ ਪਿਸੈ, ਕੇ ਸਰਬਤਰ ਰਾਜਾਏ, ਕੇ ਸਰਬਤਰ ਸਾਜਾਏ, ਕੇ ਸਰਬਤਰ ਦੀਨੇ, ਕੇ ਸਰਬਤਰ ਲੀਨੇ, ਕੇ ਸਰਬਤਰ ਜਾਹੋ, ਕੇ ਸਰਬਤਰ ਭਾਹੋ, ਕੇ ਸਰਬਤਰ ਦਿਸੈ, ਕੇ ਸਰਬਤਰ ਪਿਸੈ, ਕੇ ਸਰਬਤਰ ਕਾਲਾਏ, ਕੇ ਸਰਬਤਰ ਪਾਲੈ, ਕੇ ਸਰਬਤਰ ਹੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਭੇਖੀ, ਕੇ ਸਰਬਤਰ ਭੇਖੀ, ਕੇ ਸਰਬਤਰ ਕਾਜਾਏ, ਕੇ ਸਰਬਤਰ ਰਾਜਾਏ, ਕੇ ਸਰਬਤਰ ਸੁਖੈ, ਕੇ ਸਰਬਤਰ ਭੁਖੈ, ਕੇ ਸਰਬਤਰ ਤ੍ਰਾਣੈ, ਕੇ ਸਰਬਤਰ ਪ੍ਰਾਣੈ, ਕੇ ਸਰਬਤਰ ਦਿਸੈ, ਕੇ ਸਰਬਤਰ ਪਿਸੈ, ਕੇ ਸਰਬਤਰ ਮਾਨੇ ਸਦੈਵ ਪ੍ਰਧਾਨੇ, ਕੇ ਸਰਬਤਰ ਜਾਪਿਆ, ਕੇ ਸਰਬਤਰ ਥਾਪਿਆ, ਕੇ ਸਰਬਤਰ ਭਾਨੈ, ਕੇ ਸਰਬਤਰ ਮਾਨੈ, ਕੇ ਸਰਬਤਰ ਇੰਦ੍ਰੈ, ਕੇ ਸਰਬਤਰ ਚੰਦ੍ਰੈ, ਕੇ ਸਰਬੰ ਕਲੀਮੈ, ਕੇ ਪਰਮੰ ਅਫੀਮੈ, ਕੇ ਆਕੁਲ ਅਲਾਮੈ, ਕੇ ਸਭ ਕਲਾਮੈ, ਕੇ ਉਸਨਨ ਵਜੂ ਹੈ ਤਮਾਮ ਰਜੂ ਹਮੇਸ਼ਾ ਸਲਾਮੈ ਸਲੀ ਖਤਮ ਦਾਮੈ। ਗਨੀ ਮੁਰਸਕਸਤ ਹੈ ਗਰੀਬ ਪ੍ਰਸਤ ਹੈ ਬਿਲੰਦਲ ਮਕਾਨਾ ਜਿਮੀਨ ਜਮਾਨਾ ਤਮੀ ਜਲ ਤਮਾਮੈ ਰੁਜਲ ਨਦਾਨਾ ਹਰਿ ਫਲ ਜੀ ਮੈਂ ਰਜਾ ਕਿ ਜਗੀਨਾ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀ ਜਲ ਨਵਾਜ ਹੈ ਗਨੀ ਮੁਖ ਰਾਜ ਹੈ ਨਿਰੁਕਤ ਸਰੂਪ ਹੈ ਤੇਰੇ ਮੁਖ ਦੇ ਵਿਭੂਤ ਹੈ ਪ੍ਰਭੁਗਤ ਪ੍ਰਭ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੇ ਅਨੁਪੈ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦੈਵ ਕੰਮ ਹੈ ਨਿਰਬਾਧ ਸਰੂਪ ਹੈ ਅਗਾਧ ਹਨੂਪੈ ਓ ਅੰਗ ਆਦਰ ਓ ਅੰਗ ਆਦਰ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰ ਭੰਗੀ ਤ੍ਰ ਕਾਮੇ ਤ੍ਰ ਵਰਗੰ ਤ੍ਰ ਬਾਦੀ ਅਗੰਜੇ ਅਗਾਧੀ ਸੁਭੰ ਸਿਰ ਭਾਗੇ ਸੋ ਸਰਬ ਅਨੁਰਾਗੀ ਤ੍ਰ ਭੁਗਤ ਸਰੂਪ ਹੈ ਜਿਜੇ ਹਜੂਦ ਹੈ ਕਿ ਨਰਕ ਪ੍ਰਣਾਸ ਹੈ ਪ੍ਰਤੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤਾ ਰੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਪਰ ਮੈਂ ਕਰ ਮੈਂ ਨਾਦ ਜੁਗਾਦਿਆਂ ਜੈ ਹੈ ਮੈਂ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਤੰਦ ਹੈ ਬੰਦ ਹੈ ਅਭਗਤ ਹੈ ਬਿਰਕਤ ਹੈ ਨਾਸੇ ਪ੍ਰਕਾਸ਼ ਨਿਚਿੰਤ ਸੁਨਿੰਤ ਹੈ ਲਿਖਿਆ ਦੇਖਿਆ ਲਿਖਿਆ ਭੇਖਿਆ ਢਾ ਹੈ ਗਾ ਹੈ ਸਭ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਤਾਪੜ ਸਾਹ ਦੇ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮ ਸਰਬੰ ਧਰਮ ਸਰਬੰ ਜੁਗਤਾ ਸਰਬੰ ਮੁਕਤਾ ਸ਼ਾਵਲ ਸ਼ਾਂਤ ਪ੍ਰਸਾਦ ਨਮੋ ਨਰਕ ਨਾਸੀ ਸਦਾ ਪ੍ਰਕਾਸ਼ਿਆਨੰਗੰਗ ਸਰੂਪੇ ਅਭੰਗੰ ਬੇਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭੰਗੀ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰ ਨਾ ਪੁੱਤਰ ਨਾ ਸੁਤਰ ਨਾ ਮਿੱਤਰ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਰਸਾਕੁੰ ਸਰੀਕਾ ਮਿੱਤੋ ਮੀਕੈ ਸਦੈਵ ਅਜੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦੇ ਜਾਹਰ ਜਹੂ ਰਹਿ ਕੇ ਹਾਜ਼ਰ ਹਜ਼ੂਰ ਹਮੇਸ਼ਰ ਸਲਾਮੇ ਸਮਸਲ ਕਲਾਮੇ ਕੇ ਸਾਹਿਬ ਦਿਵਾਂਗੇ ਕਿ ਹੁਸਨ ਤਰਾਂਗੇ ਕਿ ਕਾਮਰ ਕਰੀਮ ਮੈਂ ਕਿ ਰਾਜ ਕਰਹੀਮ ਮੈਂ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮਲਕ ਮਾਲੇ ਕੁਸਨ ਜਮਾਲੇ ਗਰੀ ਮਿਲਕ ਰਾਜ ਹੈ ਹਰੀ ਫੁਲ ਸਕਾਨ ਹੈ ਹਰਾਸਲ ਪਕਾਨ ਹੈ ਕਲੰਕ ਪ੍ਰਣਾਸ ਹੈ ਸਮਸਤਲ ਮਾਸ ਹੈ ਗੰਜਲ ਗਰੀਮ ਰਜਾਇ ਕਰਹੀਮ ਹੈ ਸਮਸਲ ਜਵਾਹੇ ਕਿ ਸਾਹਿਬ ਕਰਾਹੇ ਕਿ ਨਰਕ ਪ੍ਰਣਾਸ ਹੈ ਬਹਿਸਲ ਨਿਵਾਸ ਹੈ ਕੇ ਸਰਬਲ ਗਵਨ ਹੈ ਮਿਸਰ ਰਵਨ ਹੈ ਤਮਾ ਮੁਲ ਤਜੀ ਮੈਂ ਸਮਸਲ ਅਜੀਜ ਹੈ ਪਰਮ ਪਰਮੀਸਾ ਸਮਸਲ ਅਜੀ ਸਾਦੇ ਸੁਰ ਲੇਖ ਹੈ ਮਿਸਲ ਭੇਖ ਹੈ ਜਿਮਨ ਜਬਾਹ ਮੀ ਕੁਲ ਮਾਹ ਹੈ ਕਰੀ ਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ ਕੇ ਤਲੰਗ ਪ੍ਰਕਾਸ਼ ਹੈ ਕੇ ਮਿੱਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮਿੱਤੋ ਬੇਭੂਤ ਹੈ ਕੇ ਮਿੱਤੋ ਪਸਾ ਹੈ ਕੇ ਆਤਮ ਪ੍ਰਭ ਹੈ ਕੇ ਅਤਲੰਗ ਅਨੰਗ ਹੈ ਕੇ ਮਿੱਤੋ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮੁਨ ਮੁਨ ਸਲਾਮ ਹਰ ਨਰ ਖੰਡ ਪਰ ਨਰ ਅਮੰਡ ਅਨ ਪਹੁਨਾਸ ਮੁਨ ਮੁਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣ ਛਜੇ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਦਾਰੂ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨਪਾਉਨਾਸ ਤ੍ਰਿਤ ਧਰ ਤਰਾਸ ਆਜਨ ਬਾਹੋ ਇੱਕ ਸਦਾਹੋ ਓ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਚੰਜ ਗਾਤ ਅਜਨ ਬਾਤ ਚੰਜ ਗਾਤ ਰੰਜ ਬਾਤ ਠੱਠ ਭੰਡਾਰ ਠੱਠ ਉਪਾਰ ਆਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦਿ

ਕਰਨਾਲਾ ਹੈ, ਅਰਕਾਲਾ ਹੈ, ਖਲ ਖੰਡਨ ਹੈ, ਮਹਿਮੰਡਨ ਹੈ, ਜਗਤੀਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਅਬਾਰਨ ਹੈ, ਧ੍ਰਿਤ ਕੇ ਧਰਨ ਹੈ, ਜਾਕੇ ਮਰਨ ਕਰਨ ਹੈ, ਮਨ ਮਾਨੇ ਹੈ, ਜਗ ਜਾਣੇ ਹੈ, ਸਰਬੰ ਭਰ ਹੈ, ਸਰਬੰ ਕਰ ਹੈ, ਸਰਬਵਾਸ ਹੈ, ਸਰਬਨਾਸ ਹੈ, ਕਰਨਾ ਕਰ ਹੈ, ਬੇਸਵੰਬਰ ਹੈ, ਸਰਬੇਸ਼ਵਰ ਹੈ, ਜਗਦੀਸ਼ਵਰ ਹੈ, ਬ੍ਰਹਮੰਡਸ ਹੈ, ਖਲ ਖੰਡਸ ਹੈ, ਪਾਰਤੀ ਪਰ ਹੈ, ਕਰਨਾ ਕਰ ਹੈ, ਅਜਪਾ ਜਪ ਹੈ, ਥਪਾ ਥਪ ਹੈ, ਕ੍ਰਿਤਾ ਕ੍ਰਿਤ ਅਮ੍ਰਿਤਾ ਅਮ੍ਰਿਤਾਈ, ਅੰਮ੍ਰਿਤਾ ਅਮ੍ਰਿਤਾ ਅੰਮ੍ਰਿਤਾ ਅਮ੍ਰਿਤਾਈ, ਕਰਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਤੀਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਅੰਮ੍ਰਿਤਾ ਅੰਮ੍ਰਿਤਾਈ, ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾਈ, ਨਰਨਾਇਕ ਹੈ, ਖਲਕਾਇਕ ਹੈ, ਬਿਸਵੰਪਰ ਹੈ, ਕਰਨਾਲ ਹੈ, ਨਰਪਨਾਇਕ ਹੈ, ਸਰਵ ਪਾਇਕ ਹੈ, ਭਾਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤਾ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛਾਂਦੇ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗਤਾਂ ਸੰਗਸਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰ ਨਾਦੰਗ ਬੇਭੂਤੇ, ਕਲੰਕਰ ਰੂਪੇ, ਅਲੰਕਾਰ ਅਲੰਕੇ, ਨਮੋ ਆਸਾਸੀ, ਨਮੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸਰਾਰਦਨ ਸੁਧ ਸਿਧਾਦਕ ਸੰਤ ਸਮੂਹ ਹਰਿ ਇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕਰਤੀ ਬਿਨ ਏਕਰਤੀ ਕੇ। ਮਾਤੇ ਮਤੰਗ ਜਰੇਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ, ਕੋਟ ਤਰੰਗ ਕੁਰੰਗ ਸੇ ਕੁਦਤ ਪਾਵਨ ਕੇ ਗੌਨ ਕੋ ਜਾਤ ਨਵਾਰੀ। ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਮਤ ਸੀਸ ਨ ਜਾਤ ਵਿਚਾਰੀ। ਇੱਥੇ ਭਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰਾਂ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨਕ ਸੁੰਦਰ ਹੀਨ ਸਤ ਹੀ ਹੈ ਰਾਜ ਹਜ਼ਾਰੇ। ਭੂਤ ਹੋਏ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਯਾਦਮ ਦਾਨੋ ਸੋ ਸੰਜਮ ਨੇਮ ਅਨੇਕ ਸਿੱਖਾਏ। ਵੇਦ ਪੁਰਾਣ ਕਤੇਵ ਕੁਰਾਣ ਜਮੀਨ ਜਬਾਨ ਸੁਬਾਨ ਕੇ ਪੇਖਾਏ। ਪਾਵਨ ਅਹਾਰੁ ਜਤੀ ਜਤ ਹਾਰੁ ਸਭੈ ਸੁਭ ਚਾਰੁ ਹਜ਼ਾਰ ਕ ਦੇਖਾਏ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖਾਏ। ਸੁਧ ਸਿਪਾਹਾ ਦੁਰੰਤ ਵਾਸੁ ਸਾਸੁ ਨਾਦੁਰ ਜਾਨ ਦਲਾਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ। ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ। ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬੇਨੋ ਤਿਆਗ ਜਹਾਨ ਦਾ ਚੱਲਾਂਗੇ। ਵੀਰ ਪਰ ਵਡੇ ਬਰੇ ਅਰ ਵਿਚਾਰ ਹਸਾਰ ਕੀ

ਗਾਣੇ ਗਿਣਾਣ ਕੇ ਤੋੜ ਨਿਹਾਰੋ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕਨ 101 ਦਵਈਆ ਦਾਨਵ ਦੇ ਫਨੰਦਨ ਸਾ ਤ੍ਰਿਪੂਤ ਬਾਣ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਪਉ ਜਾਣ ਤਾਂ ਲੋਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇਹੇ ਧਰਾਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਥ ਫਿਰਿਓ ਲੀ ਸਾ ਸਮੁੰਦਰ ਲੋਗ ਪਰ ਲੋਕ ਗਵਾਇਓ ਬਾਸ ਕੀਓ ਵਿਖੇ ਅਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੋਚ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਬਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਬਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਬਸ

ਸ਼ਾਹੀ ਦਸਵੀਂ ਕਬੀਰ ਬਾਜ ਬੇਨਤੀ ਚਾਉ ਪਈ ਅਮਰੀ ਕਰੋ ਹਾਂ ਨਿਰਛਾਂ ਪੂਰਨ ਹੋਏ ਚਿੱਤ ਕੀ ਇੱਛਾਂ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੀ ਦੁਸ਼ਟ ਸਭਿਅਤ ਮੁਕਾਬ ਹੋ ਆਪ ਹਾਂ ਦੈ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਉ ਨਿਜ ਕਰਦੈ ਕਰਿਐ ਸਭ ਬੈਰਨ ਕਉ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਣ ਚੁਣ ਸਤਰ ਹਮਾਰੀ ਮਾਰੀਐ ਹੈ ਆਪ ਹਾਦੈ ਮੁਝ ਅਬਰਿਆਏ ਮਰਨ ਕਾਲ ਕਾ ਤ੍ਰਾਸਨ ਵਰਿਆਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੋ ਜੋ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੁਪੁਰੀ ਚਾਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਵਤਰੰਗ ਕਾਲ ਪਾਏ ਸਿਵਜੂ ਅਵਤਰੰਗ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ।

ਦੈ ਤੂੰ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾਓ ਸੋਈ ਗੁਰੂ ਸਮਝਿਓ ਹਮਾਰਾਓ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੂਲੰ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲੰ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਮ ਦੇਹ ਪਾਰਾ ਜਬਿਆ ਕਰ ਕਰ ਤੋ ਕਬ ਹੂੰ ਤੋ ਮੈਂ ਮਿਲਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂ ਜੋ ਚਾਰੈ ਤੁਮ ਸਭ ਹੀ ਤੇ ਰਤਨ ਰਲ ਮੋ ਜਾਣਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਿ ਅਨੀਲਾ ਅਨਾਦ ਸੰਭਵ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਪਿਹੁ ਨ ਪਾਵਦ ਮੇਦਾ ਤਾ ਕਉ ਕਰ ਪਾਹਨ ਅਨੁਮਾਨ ਤੋ ਮਹ ਮੂੜ ਕਚ ਭੇਦ ਨ ਜਾਣ ਤੋ ਮਹ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੀ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਰਣ ਅੰਗੀਕਾਰ, ਉਹ ਕਰੇ ਤੇਰਾ ਕਰ ਸਭ ਸਵਰਨ, ਸਭ ਨਾਂਗਲ ਨ ਸਮਰੱਥ ਸਵਾਮੀ, ਸੋ ਕਿਉ ਮਨ ਹੁਮਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੀ, ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੀ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਤੋ ਤੁਦ ਵਸ ਕੀਤੇ, ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਂਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਬਾਜੇ। ਸਾਚੀ ਲਵੈ ਬਿਨ ਦੇਹਨ ਮਾਣੀ, ਦੇਹਨ ਮਾਣੀ ਲਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਦਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸੰਵਾਰਿਆ।

ਤਉ ਕਥਿਉ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ, ਚਤੁਰਾਈ ਨ ਪਾਇਆ ਕਿਨਾਈ। ਤੂੰ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ। ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ। ਤਿਨੈ ਕੀਤੀ ਜਿਨ ਠਗਾਵਲੀ ਪਾਇਆ, ਕੁਰਬਾਨ ਕੀਤਾ ਤੇ ਸਭ ਟਹੋਂ। ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ। ਇਹ ਮਨ ਪਿਆਰਿਆ, ਤੂੰ ਸਦਾ ਸਾ ਸੰਭਾਲੇ ਇਹੋ ਕੁਟੰਬ। ਤੂੰ ਜੇ

ਜਾਏ ਜਿਤ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਰਾ ਤੇਰਾ, ਆਪਣਾ ਆਪ ਤੂੰ ਜਾਣੇ। ਜੀ ਜੰਤ ਸਭ ਖੇਲ ਤੇਰਾ, ਕਿਉਂ ਕੋ ਅੱਖ ਵਖਾਣੀ, ਆਖ ਹੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਪਾਇਆ।

ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬਿਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੁਗ ਹਾਰਿਆ।

ਬਣਸਾ ਸੱਸ ਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੇ।

ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ।

ਵੈਣੇ ਹਿਰਦੈ ਤਨ ਸਮਾਣੀ ਪੀਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ

ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏ ਕਸ ਸਿਉਂ ਲਿਵਲਾਏ ਕਹਿ ਨਾਨਕ ਏਵੜ ਦਾਤਾ ਸੋ ਕਿਉ ਮਨ ਹੋ ਮਸਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਰ ਪੁੰਨ ਪਾਪ ਵਿਚਾਰਦੇ ਤਤੈ ਸਾਰਣ ਜਾਣੀ ਗੁਰੂ ਬਾਜਹੋ ਤਤੈ ਸਾਰਣ ਜਾਣੀ

ਬੋਲੇ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅਣਦਿਨ ਹਲ ਲਾਗੈ, ਜਾਗਰਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋਹ ਮਸਾਰੀਏ, ਮਨੋਹ ਕਿਉਂ ਮਸਾਰੀਏ, ਏ ਵਡ ਦਾਤਾ ਜਿਆਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪੋਇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਆਏ। ਕਹਿ ਨਾਨਕ ਏ ਵਡ ਦਾਤਾ, ਸੋ ਕਿਉਂ ਮਨੋਹ ਮਸਾਰੀਏ। ਜੈਸੀ ਅਗਨ ਉਧਰ

ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ, ਅੰਮ੍ਰਿਤਾਇਆ ਇਹ ਮਾਇਆ, ਜਿਤ ਹਰਵੀ ਸਰੈ ਮਾਹ ਉਪਜਾ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰਿ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੈ ਬਟਾਹੋ ਰਾਹੇ ਲੋਕ ਵੇਲੇ ਲਾਹੇ, ਐਸਾ ਸਤਿਗੁਰੁ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨੇ ਆਏ। ਹਰਿ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਣ ਜਾਰਾ, ਹਰ ਰਾਸ ਮੇਰੀ ਮਨ ਮਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹਾ, ਖੱਟੇ ਹੋ ਦਿਹਾੜੀ, ਇਹ ਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਵਾ ਮਣ ਜਾਰਾ।

ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨੇ ਅਵਰਨ ਕੋਈ।

ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ।

ਇਹੋ ਸਾਚਾ ਸੋਹਿਲਾ ਸਾਚਾ ਘਰ ਗਾਬੋ ਹੋ ਗਾਬੋ ਤਾਂ ਸੋਹਿਲਾ ਘਰ ਸਾਚਾ ਜਿੱਥਾ ਸਦਾ ਸਤਿ ਆਵੇ ਹੇ ਸੱਚੋ ਤੇ ਹਵੇ ਜਾਂ ਭਾਵੇ ਗੁਰਮੁਖ ਜਿਨਾ ਬੁਝਾਵੇ ਹੇ।

ਅਕਾਲ ਮੂਰਤ ਜੁਨੀ ਸਹਿ ਪਹੁੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖ

ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੋਂ ਦਖਿਆ ਲੱਖ ਕਰੋੜ, ਸੱਚਾ ਸਭ ਤਾਣ, ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ

ਕੁਦਰਤ ਦਿਸੈ ਕੁਦਰਤ ਸੁਣੇ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ ਕੁਦਰਤ ਸਰਵ ਆਕਾਰ ਕੁਦਰਤ ਬੇਤਰਨ ਤੇਵਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿੰਦ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪਾਉਣ

ਭਵਨ ਮੈਂ ਸਦਭਾਵ ਪਹਿ ਵਿੱਚ ਲੈ ਲਖ ਦਰੀਆਓ। ਪਹਿ ਵਿੱਚ ਅਗਨ ਕਟੈ ਬੇਗਾਰ, ਪਹਿ ਵਿੱਚ ਧਰਤੀ ਦੱਬੀ ਭਾਰ। ਪਹਿ ਵਿੱਚ ਇੰਦ ਫਿਰੈ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦੁਆਰ। ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ। ਪਹਿ ਵਿੱਚ ਸਿੱਧ ਬਹੁ ਸੁਨਨਾਥ, ਪਹਿ ਵਿੱਚ ਅਡਾਨੇ ਆਕਾਸ਼।

ਮੁਸਲਮਾਨਾ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾ ਹਨ ਦਰਸ਼ਨ ਰੂਪਿਆ ਪਾਰ ਤੀਰਥ ਨਾਵੈ ਅਰਚਾ ਪੂਜਾ ਗਰਬਾਸ ਬਹਿਕਾਰ

ਰਾਜਾ ਰਾਤੇ ਕੁੜਿਆਰਾ ਖਾਰਾ ਬਾਬੇ ਕਾਰ ਇੱਕ ਹੁੰਦਾ ਖਾਇ ਚਲਾਇਆ ਥਾਓ ਤੇਰਾ ਭਿਕਾਈ ਕਾਰ ਜਲ ਥਾ ਜੀਆਂ ਪੁਰੀਆਂ ਲੋਆਂ ਆਕਾਰ ਆਇਆ ਕਾਰ ਓਏ ਜੇ ਆਖਿਸ ਤੂੰ ਹਾਂ।

ਵਾਹਿਗੁਰੂ ਸਤਿਗੁਰੂ ਕਿਨੈ ਨਾ ਪਾਇਆ, ਆਪਣੇ ਸਤਿਗੁਰੂ ਕਿਨੈ ਨਾ ਪਾਇਆ। ਸਤਿਗੁਰ ਚਾਪ ਰੱਖੇ ਆਨ ਕਰ ਪ੍ਰਗਟ ਰੱਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਨੂੰ ਸੱਚੇ ਸਿਉਂ ਚ ਤਲਾਇਆ।

ਗੁਰ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦਿੱਤ ਮਿਲੇ ਸੱਚ ਤੰਤ ਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ, ਵੇ ਦੁਨੀਆਂ ਕਾਹੇ ਆਇਆ, ਵੇ ਦੁਨੀਆਂ ਕਾਹੇ ਆਇਆ।

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸਾਧਨ ਗਿਆਨ ਸਾਧਨ ਵੇਦ ਸੰਗ ਬ੍ਰਾਹਮਣ ਖਤ

ਸਤ ਸਿੰਘ ਜੀਓ ਕੀਰਤਨ ਕਰਦਿਆਂ ਜਥੇ ਪਾਸੋਂ ਬੇਅੰਤ ਭੁੱਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰਯੋਗ ਗਿਆਨੀ ਜੀ ਹੋਰ ਆਪਾਂ ਸਾਜੇ ਸਰਵਨ ਕਰੋ। ਜਿੰਨੇ ਵੀ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਸੰਗਤ ਕਰੈ ਵੱਡ ਭਾਗੀ ਨਾਨਕ ਉਹ ਤਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਛ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਜਨਮ ਦੇ ਸਵਾਸਾਂ ਕੜੀਆਂ ਸਮੇਂ ਨੂੰ ਸਫਲ ਬਣਾ ਰਹੇ ਬਹੁਤ ਵੱਡੇ ਭਾਗ ਪ੍ਰਾਪਤ ਹੁੰਦੇ ਨੇ ਉਸ ਮਨੁੱਖ ਨੂੰ ਉਹਨਾਂ ਜੀਵਾਂ ਨੂੰ ਜਿਨ੍ਹਾਂ ਨੂੰ ਗੁਰੂ ਦੀ ਸਤਸੰਗਤ ਪ੍ਰਾਪਤ ਹੋ ਜਾਵੇ। ਔਰ ਸਤਸੰਗਤ ਵੀ ਅੰਮ੍ਰਿਤ ਵੇਲੇ ਜੇ ਕਿਸੇ ਦਾ ਮਨ ਸ਼ਬਦ ਦਾ ਰਸ ਲੈ ਲਵੇ ਜੁੜ ਜਾਵੇ ਆਲਸ ਨੂੰ ਤਿਆਗ ਸੁਚੇਤ ਹੋ ਕੇ ਤਾਂ ਅੰਮ੍ਰਿਤ ਮਾਣੀ ਬਾਣੀ ਅਮਿਓ ਰਸ ਅੰਮ੍ਰਿਤ ਬਾਣੀ ਹੈ ਅੰਮ੍ਰਿਤ ਰਸਾ ਮਿੱਠਾ ਬਹੁਤ ਵੱਡਿਆਂ ਭਾਗਾਂ ਸਮਝ ਪੈ ਜਾਂਦੀ ਆਪਣੇ ਆਪ।

ਸਮਝ ਪੈ ਜਾਂਦੀ ਹੈ ਸਤ ਸੰਗਤ ਕਰਨ ਵਾਲੇ ਮਾਇਆ ਦੀ ਸਮਝ ਜੇ ਪਈ ਹੈ ਤੇ ਸਤਸੰਗੀ ਨੂੰ ਪਈ ਹੈ ਉਹ ਤਰ ਜਾਂਦਾ ਹੈ ਸਤਸੰਗੀ ਜਿਹੜਾ ਸਤਸੰਗ ਕਰਦਾ ਸਤ ਦੇ ਨਾਲ ਜੁੜਦਾ ਆਪਣੇ ਮੂਲ ਦੇ ਨਾਲ ਜੁੜ ਜਾਂਦਾ।

ਹੈ ਪਾਵਨ ਆਪਣੀ ਬਾਣੀ ਵਿੱਚ, ਜਿਹਦੇ ਪੇਟ ਲੱਗਾ ਉਹਦਾ ਮਾਇਆ ਤੋਂ ਬਿਨਾਂ ਸਾਰੀ ਨਹੀਂ ਸਕਦਾ ਹੈ, ਉਹਨੂੰ ਮਾਇਆ ਦਾ ਆਸਰਾ ਲੈਣਾ ਪੈਣਾ। ਪਰ ਜੋ ਮੋਹਰ ਗੁਰੂ ਅਰਜਨ ਦੇਵ ਸਾਹਿਬ ਜੀ ਲਾ ਰਹੇ ਨੇ ਇਹਨੂੰ ਛੁੱਟਣ ਦਾ, ਇਹ ਤੋਂ ਮੁਕਤ ਹੋਣ ਦਾ, ਵਸੀਲਾ ਉਪਾਵ ਤਰੀਕਾ ਕੀ ਹੈ, ਉਹ ਭਗਤ ਕਬੀਰ।

ਨੇ ਪੈਦਾ ਕੀਤੇ ਨੇ, ਸਾਰੇ ਇਹਨੇ ਡੱਸੇ ਹੋਏ ਨੇ, ਆਪਣੀ ਲਪੇਟ ਵਿੱਚ ਲਏ ਹੋਏ ਨੇ। ਇਹਨੂੰ ਸਭ ਨੇ ਵੀ ਕਿਹਾ ਹੈ ਡਕਾਈ ਤੋਂ ਭਾਵ ਡੰਗ ਮਾਰ ਡੱਸੇ ਹੋਏ। ਇਹਨੂੰ ਸਰਪਣੀ ਵੀ ਕਿਹਾ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਤਾਂ ਕਰਕੇ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਨ ਮਹਾਦੇਵ ਛਲੀਆ। ਮਹਾਰਾਜ ਨੇ ਕੱਲ ਕਿਹਾ ਸੀ ਜਿਉਂ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ। ਇਹ ਤੋਂ ਉੱਪਰ ਬਲੀ ਕੋਈ ਨਹੀਂ ਮਾਇਆ, ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਨ ਮਹਾਦੇਵ ਛਲੀਆ। ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ, ਜਿਨ ਤਿਰ ਭਵਨ ਡਸੀ ਅਲੇ ਗੁਰਪ੍ਰਸਾਦ ਡੀਠੀ। ਜਿਹਨੇ ਤਿੰਨੇ ਭਵਨ ਬ੍ਰਹਮਾ ਵਿਸ਼ਨੂੰ ਸ਼ਿਵ ਇਹਨਾਂ ਦੀਆਂ ਪੁਰੀਆਂ, ਤਿੰਨਾਂ ਗੁਣਾਂ ਵਿੱਚ ਸਾਰੀ ਸ੍ਰਿਸ਼ਟੀ ਹੈ, ਰਜੋ ਗੁਣ ਸਤੋ ਗੁਣ ਤਮੋ ਗੁਣ ਮਾਇਆ ਦੇ ਨੇ। ਜਿਨ ਤੇਰੇ ਭਵਨ ਡਸੀ ਅਲੇ ਗੁਰਪ੍ਰਸਾਦ ਡੀਠੀ, ਤਿੰਨੇ ਭਵਨ ਨੂੰ ਡੰਗ ਮਾਰ ਦਿੱਤਾ ਹੈ ਸਾਰੀ ਦੁਨੀਆ ਨੂੰ। ਮੈਂ ਗੁਰੂ ਦੀ ਕਿਰਪਾ ਨਾਲ ਇਹਨੂੰ ਵੇਖ ਲਿਆ, ਇਹਨੂੰ ਜੋ ਲਿਆ, ਇਹਦੀ ਸਮਝ ਪੈ ਗਈ ਹੈ ਕੀ ਚੀਜ਼ ਹੈ, ਇਹ ਕਿਵੇਂ ਮਾਲਕ ਨਾਲੋਂ ਬ੍ਰਹਮ ਨਾਲੋਂ ਜੀਵਾਂ ਨੂੰ ਵਿਛੋੜਦੀ ਹੈ, ਕਿਵੇਂ ਤੋੜ ਕੇ ਰੱਖਦੀ ਹੈ ਆਪਣਾ ਨਸ਼ਾ ਲਾ ਕੇ। ਸਾਰੀ ਜ਼ਿੰਦਗੀ ਮਾਇਆ ਦੇ ਨਸ਼ੇ ਵਿੱਚ ਹੀ ਜੀਵ ਜਿਹੜੇ ਨੇ ਉਹ ਬੇਸੁਰਤ ਰਹਿੰਦੇ ਨੇ। ਸੁਰਤ ਜਿਹੜੀ ਹੈ ਆਪਣੇ ਆਸ ਵਾਸਤਵ ਸਰੂਪ ਨਾਲ ਆਤਮਾ ਦੇ ਆਨੰਦ ਤੱਕ ਨਹੀਂ ਜੁੜਦੀ ਹੈ, ਨਹੀਂ ਜੁੜਨ ਦਿੰਦੀ ਹੈ। ਜਿੰਨੇ ਜੀਵ ਨੇ ਆਪ ਜੀ ਨੇ ਕੁਝ ਨਾਮ ਵੀ ਲਏ ਸੀ ਕਿ ਸਾਰੇ ਧਰਤੀ ਦੇ ਸਮੁੰਦਰਾਂ ਦੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਸਭ ਮਾਇਆ

ਝੂਠ ਆਦਿਕ ਮਾਇਆ ਦੇ ਵਿੱਚ ਹੀ ਸਾਰੇ ਲੱਗੇ ਹੋਏ ਨੇ। ਸਿੱਧ 84 ਹੀ ਮਾਇਆ ਮੈਂ ਖੇਲਾ, 84 ਸਿੱਧ ਵੀ ਮਾਇਆ ਵਿੱਚ ਹੀ ਖੇਲੇ। ਹਰ ਨਵੇਂ ਨੂੰ ਨਾਥ ਸੂਰਜ ਅਰ ਚੰਦਾ, ਛੇ ਜਤੀ ਮਾਇਆ ਕੇ ਬੰਦਾ, ਛੇ ਜਤੀ ਹੋਏ ਨੇ ਹਨੂੰਮਾਨ ਭੈਰੋਂ ਗੋਰਖਾਦਕ ਲਛਮਣ ਆਦਿਕ। ਸੋ ਇਹ ਵੀ ਕਹਿੰਦੇ ਮਾਇਆ ਦੇ ਵਿੱਚ ਬੰਦੇ ਗੁਲਾਮ ਹੋਏ ਨੇ ਮਾਇਆ ਦੇ, ਮਾਇਆ ਤੋਂ ਬਾਚੇ ਵੀ ਨਹੀਂ ਸਕੇ। ਛੇ ਜਤੀ ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ, ਨੌ ਨਾਥ 84 ਸਿੱਧਾਂ ਵਿੱਚੋਂ ਪ੍ਰਸਿੱਧ ਨੇ, ਮਛਿੰਦਰ ਨਾਥ ਆਦਿਕ। ਨਵੇਂ ਨਾਥ ਸੂਰਜ ਅਰ ਚੰਦਾ, ਸੂਰਜ ਚੰਦਰਮਾ ਤੱਕ ਵੀ ਨਹੀਂ ਬਚੇ, ਵੀ ਕਲੰਕਿਤ ਕਰ ਦਿੱਤੇ ਨੇ। ਐਸੀ ਹਾਲਤ ਮਾਇਆ ਆਪ ਜੀ ਫਰਮਾਨ ਕਰਦੇ ਨੇ ਮਾਂ ਜਾਰ।

ਸਮੁੰਦਰਾਂ ਦੇ ਜੀਵ ਜਲ ਮੈਂ ਮੀਨ ਮਾਇਆ ਕੇ ਬੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਸ਼ਬਦ ਇੱਥੋਂ ਸ਼ੁਰੂ ਕੀਤਾ ਸੀ ਫਿਰ ਅਖੀਰ ਤੇ ਕਹਿ ਰਹੇ ਨੇ ਸਾਗਰ ਇੰਦਰਾ ਅਰ ਧਰਦੇਵ ਮਾਇਆ ਅੰਤਰ ਭੀਨੇ ਦੇਵ ਜਲ ਮੈਂ ਮੀਨ ਮਾਇਆ ਕੇ ਬੇਦੇ ਤੋਂ ਭਾਵ ਜਲ ਦੇ ਵਿੱਚ ਮੱਛੀਆਂ ਆਦਿਕ ਵੀ ਮਾਇਆ ਦੇ ਵਿੰਨੇ ਹੋਏ ਰਸ ਆ ਕੋਈ ਨਾ ਹਰੇਕ ਜੀਵ ਜ਼ੁਬਾਨ ਦਾ ਰਸ ਹੈ ਰਸ ਨਾਲ ਹੀ

ਇਸੇ ਤਰ੍ਹਾਂ ਸਾਕਰ ਮਾਖੀ ਅਦਕ ਸੰਤਾਪੇ ਇਹ ਜਿੰਨੇ ਜੀਵ ਨੇ ਜਲ ਵਿੱਚ ਮੱਛੀਆਂ ਨੇ ਉਹ ਵੀ ਜ਼ੁਬਾਨ ਦੇ ਰਸ ਕਰਕੇ ਮਾਰੀਆਂ ਜਾਂਦੀਆਂ ਨੇ ਵਿੰਨੀਆਂ ਜਾਂਦੀਆਂ ਨੇ ਮੁੰਡੀਆਂ ਦੇ ਨਾਲ ਪਸਾ ਲੈਂਦੇ ਨੇ ਮੱਛੀ ਨੂੰ ਫੜ ਲੈਂਦੇ ਨੇ ਦੀਪਕ ਪਤੰਗ ਮਾਇਆ ਕੇ ਛੇਦੇ ਦੀਵੇ ਦੇ ਉੱਪਰ ਪਤੰਗੇ ਜਿਹੜੇ ਨੇ ਉਹ ਵੀ ਮਾਇਆ ਦੇ ਵਿੱਚ ਲਾਲਚ ਹੈ ਕੋਈ ਨਾ ਕੋਈ ਪਤੰਗੇ ਨੂੰ ਦੇਖਣ ਦਾ ਅੱਖਾਂ ਦਾ ਵਿਸ਼ਾ ਬਿੰਨਿਆ ਜਾਂਦਾ ਸੜ ਜਾਂਦਾ ਉੱਤੇ

ਪਰ ਮਿੱਠੇ ਤੇ ਮੱਖੀ ਮਰ ਜਾਂਦੀ ਹੈ, ਗੁੜ ਦੇ ਵਿੱਚ ਖੁੱਭ ਜਾਂਦੀ ਹੈ। ਸਾਕਰ ਮਾਖੀ ਅਦਕ ਸੰਤਾਪੇ, ਸੋ ਭ੍ਰਿੰਗ ਮਾਇਆ ਮੈਂ।

ਪੰਛੀ ਨੇ ਉੱਡਣ ਵਾਲੇ ਜਾਨਵਰ ਨੇ ਵੱਡੇ ਹਾਥੀ ਤੱਕ ਸਮੁੰਦਰਾਂ ਚ ਰਹਿਣ ਵਾਲੇ ਖੁਸ਼ਕ ਥਾਵਾਂ ਤੇ ਹਿਰਨ ਆਦਿਕ ਸਾਗਰ ਇੰਦਰਾ ਅਰ ਧਰਤੇ ਸਾਗਰ ਤੋਂ ਲੈ ਕੇ ਸਮੁੰਦਰ ਤੋਂ ਲੈ ਕੇ ਸਵਰਗ ਲੋਕ ਤੱਕ ਇੰਦਰ ਆਦਿਕ ਤੇ ਧਰਤੀ ਤੇ ਰਹਿਣ ਵਾਲੇ ਜਿੰਨੇ ਜੀਵ ਨੇ ਮਾਇਆ ਅੰਤਰ ਭੀਨੇ ਦੇਵ ਮਾਇਆ ਦੇ ਅੰਦਰ ਦੇਵਤੇ ਵੀ ਭਿੱਜ ਗਏ ਨੇ ਇਹ ਵੀ ਨੀ ਬਚੇ ਇਹਦੀ ਮਾਰ ਫਿਰ ਕਬੀਰ ਸਾਹਿਬ ਜੀ ਹਰੇਕ ਨੂੰ ਲੱਗਿਆ ਤੇ ਕੋਈ ਛੁੱਟਿਆ ਹੈ ਜਿੱਥੋਂ ਮੁਕਤ ਹੋਇਆ ਹੈ ਜਿਹਨੇ ਆਨੰਦ ਲਿਆ ਪਰਮ ਆਨੰਦ ਵਿੱਚ ਪਹੁੰਚਿਆ ਮਾਲਕ ਨਾਲ ਜੁੜਿਆ ਮੂਲ ਨਾਲ ਤਾਂ ਉਸ ਵੇਲੇ ਕਿਹਾ ਸੀ ਉਂਝ ਤੇ ਜਿਹਨੂੰ ਪੇਟ ਲੱਗਾ ਉਹਨੂੰ ਮਾਇਆ ਵਿਆਪੀ ਹੈ ਕਿਸੇ ਨਾ ਪੰਜ ਵਿਸ਼ਿਆਂ ਕਰਕੇ ਲੱਗੀ ਹੋਈ ਸ਼ਬਦ ਚ ਪਰਚ ਰੂਪ ਰਸ ਗੰਧ ਕਰਕੇ ਜੀਵ ਫਾਹੇ ਮਾਰੇ ਜਾਂਦੇ ਨੇ ਗ੍ਰਸੇ ਹੋਏ ਨੇ ਇਹਦੇ ਵਿੱਚ ਕਹੋ ਕਬੀਰ ਜਿਸ ਉਧਰ ਤੇ ਸਮਾਇਆ ਜਿਹਨੂੰ ਉਧਰ ਲੱਗਾ ਪੇਟ ਲੱਗਾ ਉਹਨੂੰ

ਜਿਹਨੂੰ ਪੂਰੇ ਮੁਰਸ਼ਦ ਗੁਰੂ ਦੀ ਸਤ ਸੰਗਤ ਮਿਲ ਗਈ, ਗੁਰੂ ਦੀ ਪ੍ਰਾਪਤੀ ਹੋ ਗਈ, ਉਹ ਇਹਦੇ ਵਿੱਚੋਂ ਤਰ ਜਾਂਦਾ ਹੈ, ਮੁਕਤ ਹੋ ਜਾਂਦਾ ਹੈ, ਉਹ ਨਹੀਂ ਆਵਾਗਾਉਣ ਵਿੱਚ ਪੈਂਦਾ। ਤਬ ਛੂਟੇ ਜਬ ਸਾਧੂ ਪਾਇਆ, ਇਹੀ ਮੋਹਰ ਭਗਤ ਕਬੀਰ ਸਾਹਿਬ ਜੀ ਨੇ ਲਾਈ ਸ਼ਬਦ ਵਿੱਚ, ਤਦੋਂ ਛੁੱਟਦੇ ਨੇ ਜੀਵ ਜਦੋਂ ਪੂਰੇ ਗੁਰੂ ਨੂੰ ਪਾਇਆ। ਪੂਰੇ ਗੁਰੂ ਕੋਲ ਹੈ ਬੰਦਗੀ, ਨਾਮ, ਕਿਰਪਾ, ਗੁਰਪ੍ਰਸਾਦ, ਦਇਆ, ਮੇਰ, ਸੱਚੇ ਪਾਤਸ਼ਾਹ ਕਰਕੇ ਆਪਦੇ ਬਣਾ ਕੇ ਆਪਦੇ ਸਮਝ ਕੇ ਕੱਢ ਲੈਂਦੇ ਨੇ ਆਪ ਤਰਸ ਕਰਕੇ। ਹੈ ਸਾਰੀ ਖੇਡ ਗੁਰੂ ਪਰਮੇਸ਼ਰ ਦੀ ਹੈ, ਆਪ ਹੀ ਫਿਰ ਉਹਨਾਂ ਜੀਵਾਂ 'ਤੇ ਤਰਸ ਕਰਕੇ ਕੱਢ ਲੈਂਦੇ ਨੇ। ਜਿਵੇਂ ਮਾਤਾ ਪਿਤਾ, ਸਿਆਣਾ ਪਿਤਾ ਬੱਚੇ ਦਾ ਹਰੇਕ ਕੰਮ ਦਾ ਧਿਆਨ ਰੱਖਦਾ ਹੈ, ਹਰੇਕ ਸਿਆਣਾ ਹੋ ਜਾਵੇ ਦੁੱਖ ਨਾ ਲੱਗੇ, ਇਵੇਂ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਪਿਤਾ ਦੀ ਨਿਆਈ ਹੋ, ਜਿਹੜੇ ਗੁਰੂ ਦੇ ਅੱਗੇ ਅਰਦਾਸ ਕਰਦੇ ਨੇ, ਗੁਰੂ ਨੂੰ ਆਪਾ ਸਮਰਪਿਤ ਕਰ ਦਿੰਦੇ ਨੇ, ਗੁਰੂ ਦਾ ਬਖਸ਼ਿਆ ਨਾਮ, ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ, ਦ੍ਰਿੜ ਹੋਜ, ਦ੍ਰਿੜ ਨਾਮਦਾਨ ਇਸ਼ਨਾਨ ਸੁਚਾਰੀ, ਜਿਹੜੇ ਪਰਪੱਕ ਕਰ ਲੈਂਦੇ ਨੇ, ਗੁਰਮੁਖ ਬਣ ਜਾਂਦੇ ਨੇ, ਗੁਰੂ ਦੇ ਸਨਮੁਖ ਆ ਜਾਂਦੇ ਨੇ, ਮਹਾਰਾਜ ਮਾਤਾ ਪਿਤਾ ਦੀ ਨਿਆਈ ਹੋ ਕੇ, ਅਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਆਂਚ ਨਹੀਂ ਆਉਣ, ਕੱਢ ਲੈਂਦੇ ਨੇ, ਬਚਾ ਲੈਂਦੇ ਨੇ ਆਪ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਮੁਜਤੇ ਤੋਂ ਬਚਣਾ ਬਹੁਤ ਔਖਾ ਹੈ, ਪਰ ਜਿਨ੍ਹਾਂ ਵਿਸ਼ੇਸ਼ ਕਰਕੇ ਕੀਤੀ ਹੈ ਬੰਦਗੀ, ਉਹਨਾਂ ਨੇ ਇਹਨੂੰ ਖੰਡ ਖੰਡ ਟੁਕੜੇ ਟੁਕੜੇ ਕੀਤਾ, ਖੰਡਨ ਕੀਤਾ ਹੈ, ਮਨ ਕਰਕੇ ਵੀ, ਤਨ ਕਰਕੇ ਵੀ। ਰਾਮ ਜਨੀ ਕੀਨੀ ਖੰਡ ਖੰਡ, ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ। ਉਹਨੇ ਭਾਵੇਂ ਸਾਰੇ ਬ੍ਰਹਿਮੰਡਾਂ ਦੇ ਜੀਵ ਮੋਏ ਹੋਏ ਨੇ, ਖਿੱਚੇ ਹੋਏ ਨੇ, ਪਰ ਰਾਮ ਜਨੀ ਜਿਹਨਾਂ ਵਿਸ਼ੇਸ਼ ਕਰਕੇ ਕੀਤੀ ਹੈ ਬੰਦਗੀ, ਆਤਮਾ ਦਾ ਗਿਆਨ ਹੋ ਗਿਆ, ਉਹਨਾਂ ਮਨ ਕਰਕੇ ਵੀ, ਤਨ ਕਰਕੇ ਵੀ, ਇਹਦਾ ਪ੍ਰਭਾਵ ਨਹੀਂ ਪੈਣ ਦਿੱਤਾ, ਅਤੇ ਉਹਨਾਂ ਖੰਡ ਖੰਡ ਕਰ ਦਿੱਤੀ, ਟੁਕੜੇ ਟੁਕੜੇ ਕਰ ਦਿੱਤੀ, ਗਿਆਨ ਦੇ ਖੰਡੇ ਨਾਲ ਉਹਨਾਂ ਮਲ ਦਲ ਕੇ ਪੈਰਾਂ ਦੇ ਵਿੱਚ ਸੁੱਟਿਆ। ਗੁਰਮੁਖ ਕੋਈ ਗਾਰੜੂ ਤਿੰਨ ਦਲ ਮਲ ਲਾਈ ਪਾਏ, ਤਿੰਨ ਮਲ ਦਲ ਲਾਈ ਪਾਏ ਗੁਰਮੁਖ। ਜਿਵੇਂ ਗਾਰੜੂ ਹੁੰਦਾ ਨਾ, ਗਰੜ ਉਹ ਸੱਪ ਨੂੰ ਖਾ ਜਾਂਦਾ ਹੈ, ਜ਼ਹਿਰੀਲੇ ਸੱਪ, ਕੁਝ ਨਹੀਂ ਹੁੰਦਾ ਉਹਨੂੰ। ਗਾਰੜੂ ਮੰਤਰ ਵੀ ਚੜੀ ਹੋਈ ਸੱਪ ਦੀ ਜ਼ਹਿਰ ਲਾ ਦਿੰਦਾ ਹੈ। ਇਹ ਸਰਪਣੀ ਜਿਹੜੀ ਹੈ ਜ਼ਹਿਰੀਲੀ ਮਾਇਆ ਹੈ, ਆਪਣਾ ਪ੍ਰਭਾਵ ਪਾਉਂਦੀ ਹਰੇਕ 'ਤੇ, ਡੰਗ ਮਾਰ ਕੇ ਆਪਣੀ ਲਪੇਟ ਵਿੱਚ ਲੈ ਲੈਂਦੀ, ਆਪਣੀ ਚਮਕ ਠਮਕ ਵਿਖਾ ਕੇ। ਜਿੰਨੇ ਰੰਗ ਨੇ ਸਭ ਮਾਇਆ ਦੀ ਖਿੱਚ ਹੈ, ਤਾਂ ਹੀ ਕਹੇ ਰੰਗੀ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ। ਸੋ ਜਿੰਨੇ ਰੰਗ ਨੇ ਸਾਰੇ ਮਾਇਆ ਦੇ ਰੰਗ ਨੇ, ਰੂਪ ਜਿੰਨੇ ਰੂਪ ਨੇ ਮਾਇਆ ਦੇ ਕਰਕੇ ਰੂਪ ਨੇ, ਪਰ ਉਹ ਰੱਬ ਦੇ ਪਿਆਰੇ ਉਹਨਾਂ ਨੇ ਮਨ ਕਰਕੇ ਵੀ, ਤਨ ਕਰਕੇ, ਗਿਆਨ ਰੂਪੀ ਖੰਡੇ ਨਾਲ ਇਹਦੇ ਪ੍ਰਭਾਵ ਥੱਲੇ ਇਹਨਾਂ ਨੂੰ ਟੁਕੜੇ ਟੁਕੜੇ ਕਰ ਦਿੱਤੀ ਹੈ। ਜੋ ਮਾਗਾ ਸੋ ਭੁੱਖਾ ਰਹਾ, ਮਹਾਰਾਜ ਕਹਿੰਦੇ ਇਹਦੀ ਮਾਇਆ ਦੀ ਤ੍ਰਿਸ਼ਨਾ ਐਸੀ ਹੈ, ਜੋ ਮਾਇਆ ਨੂੰ ਮੰਗਦਾ ਹੈ ਨਾ, ਮਾਇਆ ਹੋਣੀ ਚਾਹੀਦੀ ਹੈ, ਸੋ ਭੁੱਖਾ ਰਹਾ, ਇਹੋ ਜਿਹੀ ਚੀਜ਼ ਹੈ, ਇਹਦੀ ਤ੍ਰਿਸ਼ਨਾ ਉਨੀ ਵੱਧਦੀ ਰਹਿੰਦੀ, ਥੋੜ੍ਹੀ ਆ ਜਾਵੇ ਅਤੇ ਫਿਰ ਕਹਿੰਦਾ ਹੋਰ ਦਿਓ, ਹੋਰ ਦਿਓ, ਜੋ ਮੰਗ ਹੈ ਸੋ ਭੁੱਖਾ ਰਹਿ, ਇਹਦੇ ਵਿੱਚ ਰੱਜ ਆਉਂਦਾ ਹੀ ਨਹੀਂ ਹੈ। ਸਹਿਸ ਖਟੇ ਲੱਖ ਕੋਠ ਧਾਵੈ, ਮਹਾਰਾਜ ਕਹਿੰਦੇ ਸਹਿਸ ਹਜ਼ਾਰ ਆ ਜਾਵੇ, ਫਿਰ ਕਹਿੰਦਾ ਲੱਖ ਹੋਵੇ, ਲੱਖ ਹੋਵੇ, ਲੱਖਾਂ ਕਰੋੜ ਹੋਣ, ਫਿਰ ਇਹ ਤ੍ਰਿਸ਼ਨਾ ਜੇ ਵੱਧਦੀ ਜਾਂਦੀ, ਭੁੱਖਾ ਹੀ ਰਹਿੰਦਾ ਬੰਦਾ, ਰੱਜਦਾ ਨਹੀਂ। ਸਹਿਸ ਖਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤ੍ਰਿਪਤੀ ਨਹੀਂ ਆਉਂਦੀ, ਸਾਰੀ ਜ਼ਿੰਦਗੀ ਆਪਣੇ ਆਪ ਨੂੰ ਮਾਇਆ ਦੇ ਪਿੱਛੇ ਹੀ ਪਾ ਛੱਡਦਾ ਬੰਦਾ, ਇਹਦੀ ਦੌੜ ਵਿੱਚ ਹੀ ਦੌੜਿਆ ਰਹਿੰਦਾ ਵਾ, ਇਹਦੀ ਤ੍ਰਿਸ਼ਨਾ ਵਿੱਚ, ਇਹਦੇ ਲਾਲਚ ਵਿੱਚ। ਸੋ ਭੁੱਖਾ ਰਹਿ, ਬਿਨਾਂ ਸੰਤੋਖ ਨਹੀਂ ਕੋਈ ਰਾਜਾ, ਸੁਪਨ ਮਨੋਰਥ ਬ੍ਰਿਥੇ ਸਭ ਕਾਜ ਹੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੇ ਪ੍ਰਾਪਤ ਹੋਏ। ਨਾਮ ਦੇ ਰੰਗ ਵਿੱਚ ਰੱਜ ਆਉਂਦਾ ਹੈ, ਸੰਤੋਖ ਆਉਂਦਾ ਹੈ,
ਸਬਰ ਆਉਂਦਾ ਹੈ, ਟਿਕਾ ਬਣਦਾ ਹੈ। ਪਰ ਜਿਹੜਾ ਇਹ ਹੀ ਮੰਗਦਾ ਮਾਇਆ, ਜੋ ਮੰਗਦਾ ਸੋ ਭੁੱਖਾ ਰਹੇ, ਜਿਹੜਾ ਮੰਗਦਾ ਭੁੱਖਾ ਹੀ ਰਹਿੰਦਾ, ਉਹ ਕਦੇ ਰੱਜਿਆ ਨਹੀਂ ਹੈ। ਉਹ ਮੰਗੀ ਜਾਂਦਾ, ਹੁਣ ਆਹ ਦੇ ਦਿਓ ਜੀ, ਹੁਣ ਉਹ ਚਾਹੀਦਾ, ਹੁਣ ਆਹ ਚਾਹੀਦਾ। ਸੋ ਪਿਓ ਨਾਲੋਂ ਪੁੱਤਰ ਦਾ ਜ਼ਿਆਦਾ ਜ਼ੋਰ ਲੱਗਾ ਹੁੰਦਾ ਵਾ, ਪੁੱਤਰ ਨਾਲੋਂ ਪੋਤਰੇ ਦਾ ਜ਼ਿਆਦਾ ਲੱਗਾ। ਹੁਣ ਤਾਂ ਐਸੇ ਸਮਾਂ ਹੈ, ਮਾਇਆ ਦਾ ਐਸਾ ਪ੍ਰਭਾਵ ਹੈ, ਪਰ ਰੱਜਦਾ ਕੋਈ ਵੀ ਨਹੀਂ। ਉਹਨ ਤੇ ਦੁੱਗਣ ਦਿੜੀ ਉਹਨ ਮਾਏ, ਮਹਾਰਾਜ ਨੇ ਬਚਨ ਕਹੇ, ਪਹਿਲਿਆਂ ਤੋਂ ਦੁੱਗਣੀ ਉਹਨਾਂ ਨੇ ਮਾਇਆ ਦ੍ਰਿੜ, ਦੁੱਗਣੀ ਚੌਗਣੀ ਬਣਾਉਣੀ ਹੈ। ਜੋ ਮਾਗਾ ਸੋ ਭੁੱਖਾ ਰਹਿ, ਰੱਜ ਕਿਸੇ ਨੂੰ ਨਹੀਂ ਆਉਂਦਾ, ਉਹ ਭੁੱਖਾ ਹੀ ਰਹਿੰਦਾ ਹੈ। ਸੋ ਰੱਜਦਾ ਕੋਈ ਨਹੀਂ ਹੈ, ਤ੍ਰਿਸ਼ਨਾ ਵੱਧਦੀ ਜਾਂਦੀ ਵੱਧਦੀ ਜਾਂਦੀ, ਤ੍ਰਿਸ਼ਨਾ ਨਹੀਂ ਇਹਦੀ ਫਿਰ ਬੁੱਝਦੀ। ਵਾਹਿਗੁਰੂ ਦਾ ਨਾਮ ਹੀ ਹੈ, ਇਹ ਤਾਂ ਵੈਰਾਗ ਆ ਜੇ ਤੇ ਫਿਰ ਇਹਦਾ ਤਿਆਗ ਹੁੰਦਾ ਹੈ। ਜੇ ਕੋਈ ਟੁਣਕਾਰ ਵੱਜ ਜੇ, ਢੋਲਾ ਵੱਜ ਜੇ, ਕੋਈ ਗੁਰੂ ਦਾ ਨਾਮ ਸੁਣ ਕੇ, ਕੀਰਤਨ ਸੁਣ ਕੇ ਕੋਈ ਵੈਰਾਗ ਆ ਜੇ, ਕੋਈ ਆਨੰਦ ਆ ਜਾਵੇ, ਨਹੀਂ ਤਾਂ ਇਹਦੇ ਵਿੱਚੋਂ ਦੁੱਖ ਦਾਰੂ ਬਣ ਜਾਂਦਾ। ਕੋਈ ਦੁੱਖ ਆ ਕੇ ਕੋਈ ਸੱਟ ਵੱਜੇ, ਫਿਰ ਹੀ ਇਹਦੇ ਵਿੱਚੋਂ ਛੁੱਟਿਆ ਜਾਂਦਾ ਹੈ, ਫਿਰ ਹੀ ਕੋਈ ਨਾਮ ਵੱਲ ਜੁੜਦਾ ਹੈ। ਬੜਾ ਔਖਾ, ਜੋ ਮੰਗਦਾ ਸੋ ਭੁੱਖਾ ਰਹੇ, ਜੋ ਇਹਨੂੰ ਮੰਗਦਾ ਇਹਦੇ ਵਿੱਚੋਂ ਭੁੱਖਾ ਹੀ ਰਹਿੰਦਾ, ਕਦੇ ਨਹੀਂ ਰੱਜਿਆ। ਉਹਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਅਮੀਰ ਹੋਈ ਜਾਂਦਾ ਬੰਦਾ, ਉਹਨਾਂ ਸੋਮ ਹੋਈ ਜਾਂਦਾ ਹੈ। ਹਰ ਗਰੀਬ ਬੰਦਾ ਤੇ ਕਈ ਵਾਰ ਸੇਵਾ ਲੈਣ ਵਾਲਿਆਂ ਨੂੰ, ਉਗਰਾਹੀ ਕਰਨ ਵਾਲਿਆਂ ਨੂੰ ਲੋੜ ਤੋਂ ਵੀ ਵੱਧ ਦੇ ਦਿੰਦਾ, ਆਪਣੀ ਲਿਮਿਟ ਤੋਂ ਵੱਧ। ਜਿਹੜੇ ਅਮੀਰ ਉਹ ਵੇਖੇ ਨੇ ਮਸਾਂ ਮਸਾਂ, ਪੰਜ ਪੰਜ ਸੱਤ ਸੱਤ ਮਿੰਟ ਪ੍ਰਬੰਧਕ ਜਿਹੜੇ ਨਿਗਰਾਹੀ ਕਰਨ ਵਾਲੇ ਦਰਵਾਜ਼ਿਆਂ 'ਤੇ ਖੜ੍ਹੇ ਰਹੀਦਾ ਸੀ। ਪਹਿਲਾਂ ਤਾਂ ਦਰਵਾਜ਼ਾ ਹੀ ਮਸਾਂ ਖੋਲ੍ਹਦੇ ਸੀ, ਵੱਡੀਆਂ ਵੱਡੀਆਂ ਕੋਠੀਆਂ ਵਾਲੇ, ਫਿਰ ਮਸਾਂ ਪੈਸੇ ਦੇਣ ਲੱਗਿਆਂ ਵੀ ਕੋਈ ਸ਼ਰਮ ਹੈ।

ਖਾਈ ਰਹਿੰਦਾ ਓਨਾ ਕਜੂਸ ਬਣਦਾ। ਇਹ ਸੰਗ ਰਾਜਾ ਹੈ ਸੋ ਕਛੂ ਨਾ ਲਹਿ, ਜਿਹੜਾ ਇਹਦੇ ਨਾਲ ਤਦਾਕਾਰ ਹੋ ਜਾਂਦਾ ਮਹਾਰਾਜ ਮਨ ਬਾਣੀ ਸਰੀਰ ਕਰਕੇ, ਸੋ ਕਛੂ ਨਾ ਲਹਿ, ਉਹ ਕੁਝ ਵੀ ਨਹੀਂ ਲੈਂਦਾ, ਕੁਝ ਵੀ ਪੱਲੇ ਨਹੀਂ ਉਹਦੇ ਰਹਿ ਜਾਂਦਾ। ਕੀ ਧੀਆਂ ਪੁੱਤਰ ਵੀ ਸਾਥ ਛੱਡ ਦਿੰਦੇ ਨੇ ਜਿਨ੍ਹਾਂ ਦੀ ਖਾਤਰ ਜੋੜੀ ਹੁੰਦੀ ਹੈ, ਕੁਝ ਵੀ ਹੱਥ ਨਹੀਂ, ਹੱਥ ਮਲਦਾ ਹੀ ਰਹਿੰਦਾ ਹੈ। ਬੰਦਾ ਕਰਮ ਕੀਤੇ ਹੁੰਦੇ ਆ ਵਿੰਗੇ ਟੇਢੇ ਚੰਗੇ ਮਾੜੇ ਇਹਦੀ ਖਾਤਰ, ਉਹ ਕਰਮ ਫਿਰ ਡਰਾਉਂਦੇ ਨੇ, ਉਹਨਾਂ ਦਾ ਫਲ ਭੋਗਣਾ ਪੈਂਦਾ ਹੈ। ਪਰ ਨਾ ਇੱਥੇ ਧੀਆਂ ਪੁੱਤਰ ਸਾਥ ਦਿੰਦੇ ਨੇ, ਉਹ ਸੇਵਾ ਕਰਦੇ ਨੇ। ਸੋ ਕਛੂ ਨਾ ਲਹਿ, ਨਾ ਇੱਥੋਂ ਦਾ ਸੁੱਖ ਨਾ ਪਰਲੋਕ ਦਾ, ਪਰਲੋਕ ਦੀ ਮੁਕਤੀ ਤੇ ਮਿਲਣੀ ਕੀ, ਔਰ ਨਾ ਅਗਾਂਹ ਹੀ ਉਹ ਕਲਿਆਣ ਮੁਕਤ, ਨਾ ਆਤਮਾ ਦਾ ਆਨੰਦ। ਮਨੁੱਖਾ ਜਨਮ ਦਾ ਜੋ ਪ੍ਰਯੋਜਨ ਆ ਉਹ ਹੀ ਪ੍ਰਾਪਤ ਹੁੰਦਾ ਹੈ। ਭਗਤ ਕਬੀਰ

ਮਰੀ ਗਏ ਨੇ ਜਿਨ੍ਹਾਂ ਕੋਲ ਲੱਖਾਂ ਕਰੋੜ ਜੋੜੇ ਸੀ, ਜਿਨ੍ਹਾਂ ਪਛਤਾ ਕੇ ਗਏ, ਨੰਗੇ ਪੈਰੀ ਗਏ ਨੇ, ਕੁਝ ਵੀ ਨਾਲ ਨੀ ਕਿਸੇ ਨੇ ਲਿਆ। ਸੋ ਕਛੂ ਨਾਲ ਹੈ ਜਾਣ ਲੱਗਾ ਤੇ ਕੁਝ ਵੀ ਨਾਲ ਨੀ ਲੈਂਦਾ। ਰਾਵਣ ਨੇ ਸੋਨੇ ਦੀ ਲੰਕਾ ਬਣਾਈ ਸੀ, ਸਾਰੀ ਸੋਨੇ ਨਾਲ ਮੜੀ ਹੋਈ ਸੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਖੀਰ ਤੇ ਦੋ ਰੱਤੀਆਂ ਸੋਨਾ ਵੀ ਉਹਦੇ ਮੂੰਹ ਵਿੱਚ ਪਾਉਣ ਨੂੰ ਨੀ ਮਿਲਿਆ ਸੀ ਉਹਨੂੰ, ਦੋ ਰੱਤੀਆਂ ਸੋਨਾ ਵੀ। ਤਾਂ ਹੀ ਕਬੀਰ ਸਾਹਿਬ ਜੀ ਨੂੰ ਕਹਿਣਾ ਪਿਆ, ਲੰਕਾ ਗੱਡ ਸੋਨੇ ਕਾ ਭਇਆ, ਮੂਰਖਾ ਰਾਵਣ ਕਿਆ ਲੈ ਗਿਆ। ਮੂਰਖਾ ਰਾਵਣ ਕੀ ਲੈ ਗਿਆ? ਲੈ ਗਿਆ ਨਾਲ, ਕੁਝ ਨਹੀਂ ਗਿਆ। ਨਾਂਗੇ ਆਮਨ ਨਾਂਗੇ ਜਾਣਾ, ਕੋਈ ਨ ਰਹਿ ਰਾਜਾ ਰਨ। ਇਸ ਸੰਗ ਰਾਜਾ ਸੋ ਕਛੂ ਨਾ ਲਹਿ, ਕੁਝ ਵੀ ਨਾਲ ਨਹੀਂ ਜਾਂਦਾ, ਕੋਈ ਸਾਥ ਨਹੀਂ ਦਿੰਦੀ। ਜੜ ਚੇਤਨ ਅਗਿਆਨ ਮਾਇਆ, ਹਾਂ ਗਿਆਨ ਮਾਇਆ ਦੇ ਨਸ਼ੇ ਵਿੱਚ ਪਸਾ ਦਿੰਦੀ ਹੈ, ਨਾਲ ਨਹੀਂ ਜਾਂਦੀ। ਲੇਕਿਨ ਕਰਮ ਪਛਤਾਵਾ ਲੈ ਕੇ ਜਾਂਦੇ ਨੇ ਜੀ, ਪਛਤਾਵਾ ਲੈ। ਤਾਂ ਹੀ ਕਿਹਾ ਸੀ ਕਬੀਰ,

ਇਸੇ ਤਿਆਗ ਸਤ ਸੰਗਤ ਕਰੈ ਇਹਨੂੰ ਛੱਡ ਕੇ ਇਹਦਾ ਫੁਰਨਾ ਇਹਦੇ ਵਿੱਚ ਗਲਤਾਨ ਹੋਣਾ ਛੱਡ ਕੇ ਮਹਾਰਾਜ ਕਹਿੰਦੇ ਸਤ ਸੰਗਤ ਕਰੇ ਜਿੱਥੇ ਸਤ ਦੀ ਵਿਚਾਰ ਆਤਮਾ ਸੱਤ ਹੈ ਸਰੀਰ ਸੱਤ ਨੇ ਜਿੰਨੇ ਨੇ 84 ਲੱਖ ਜੂਨੀਆਂ ਨੇ ਸੰਸਾਰ ਬਣਦਾ ਤੇ ਢਹਿੰਦਾ ਰਹਿੰਦਾ ਹੈ ਸੋ ਜਿੰਨੇ ਸਰੀਰ ਨੇ 84 ਲੱਖ ਜੂਨੀਆਂ ਦੇ ਸੰਸਾਰ ਵਿੱਚ ਮਾਇਆ ਤੋਂ ਇਹ ਬਣਦੇ ਤੇ ਮਿਟਦੇ ਰਹਿੰਦੇ ਨੇ ਜੰਮਦੇ ਤੇ ਮਰਦੇ ਰਹਿੰਦੇ ਨੇ ਸਦੀਵ ਕਾਲ ਨਹੀਂ ਆਤਮਾ ਜਿਹੜੀ ਪਰਮਾਤਮਾ ਦੀ ਅੰਸ਼ ਉਹ ਸਦੀਵ ਕਾਲ ਹੈ ਸੱਤ ਆ ਸਤ ਸੰਗਤ ਤੋਂ ਭਾਵ ਹੈ ਜਿਹੜਾ ਮੂਲ ਨਾਲ ਜੋੜ ਦੇ ਆਪਣੇ ਆਪੇ ਦੀ ਪਹਿਚਾਣ ਕਰਾ ਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਉਹ ਰੰਗ ਨੂੰ ਮੰਨਣਾ ਇਸੇ ਤਿਆਗ ਇਹਦੇ ਪ੍ਰਭਾਵ ਨੂੰ ਛੱਡ ਕੇ ਤੇ ਗੁਰੂ ਦੀ ਸਤ ਸੰਗਤ ਕਰੇ ਸੱਚੀ ਸੰਗਤ ਜਿੱਥੇ ਸਤ ਦੀ ਵਿਚਾਰ ਹੁੰਦੀ ਜਿੱਥੇ ਆ ਕੇ ਗਤ ਗਤੀ ਪ੍ਰਾਪਤ ਮੁਕਤ ਹੋ ਜਾਵੇ ਬੰਧਨਾਂ ਤੋਂ ਰਹਿਤ ਚੜ੍ਹਦੀ ਕਲਾ ਵਾਲਾ ਜੀਵਨ ਬਣ ਜਾਵੇ ਵੱਡ ਭਾਗੀ ਨਾਨਕ ਉਹ ਤਰੈ ਕਿਹਾ ਸੀ ਕਹੋ ਕਬੀਰ ਜੇ ਸੁਧਰ ਤੇ ਸਮਾਇਆ ਤਬ ਛੂਟੇ ਜਬ ਸਾਧੂ ਪਾਏ ਤਦੋਂ ਮਹਾਰਾਜ ਗਿਆਨ ਕਰਾ ਦਿੰਦੇ ਜੇ ਪੂਰਾ ਸਤਿਗੁਰੂ ਨੂੰ ਪਾ ਲਿਆ ਫਿਰ ਸੱਚੇ ਪਾਤਸ਼ਾਹ ਮਿਹਰ ਕਰ ਦਿੰਦੇ ਨੇ ਵੱਡ ਭਾਗੀ ਨਾਨਕ ਉਹ ਤਰੈ ਉਹ ਵੱਡਿਆਂ ਭਾਗਾਂ

ਆ ਵਿੱਚੋਂ ਉੱਪਰ ਉੱਠ ਜਾਂਦਾ, ਤਰ ਜਾਂਦਾ ਹੈ, ਇਹਦੀ ਵਾਸ਼ਨਾ ਨੂੰ ਨੱਪ ਲੈਂਦਾ ਹੈ। ਵਾਸ਼ਨਾ ਦੇ ਅਧੀਨ ਉਹ ਜੀਵ ਨਹੀਂ ਜਾਂਦਾ ਹੈ, ਮੁਕਤ ਹੋ ਜਾਂਦਾ ਹੈ ਗੁਰਮੁਖ। ਵੱਡਿਆਂ ਭਾਗਾਂ ਵਾਲਾ ਪੁਰਸ਼ ਉਹ ਸੰਸਾਰ ਭੌਜਲ ਨੂੰ ਤਰ ਜਾਂਦਾ ਹੈ, ਉਹ ਵਾਸ਼ਨਾ ਵਿੱਚ ਨਹੀਂ ਜਾਂਦਾ ਹੈ। ਵਾਹਿਗੁਰੂ ਦੇ ਨਾਮ ਦਾ ਚਿੰਤਨ ਲੈ ਕੇ ਸਿਮਰਨ ਕਰਦਾ ਹੋਇਆ ਸੇਵਕ ਬਣ ਜਾਂਦਾ ਹੈ। ਸੇਵਕ ਕੀ ਓੜਕ ਨਿਭੀ ਪ੍ਰੀ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀ। ਗੁਰੂ ਦਾ ਸੇਵਕ ਐਸਾ ਹੋ ਜਾਂਦਾ ਹੈ ਇਹਦੇ ਵਿੱਚੋਂ ਤਰਨ ਦਾ। ਮਹਾਰਾਜ ਫਿਰ ਤਰਿਆ ਕਿਵੇਂ ਜਾਵੇਗਾ? ਮਹਾਰਾਜ ਕਹਿੰਦੇ ਇਹਨੂੰ ਛੱਡ ਕੇ ਇਹਦੀ ਪਰਵਾਹ ਨਾ ਕਰੇ, ਔਰ ਸਤ ਸੰਗਤ ਕਰੇ, ਸਤ ਸੰਗਤ ਦਾ ਪੱਲਾ ਨਾ ਛੱਡੇ। ਜਿਹੜਾ ਜੀਵ ਸਤ ਸੰਗਤ ਕਰਦਾ ਹੈ, ਵੱਡਿਆਂ ਭਾਗਾਂ ਵਾਲਾ ਅਵਸ਼ ਉਹਦਾ ਪਾਰ ਉਤਾਰਾ ਹੁੰਦਾ ਹੈ, ਉਹਦਾ ਨਾਮ ਦਾ ਚਿੰਤਨ, ਫਿਰ ਮਾਇਆ ਦਾ ਪੱਲੜਾ ਭਾਰੀ ਨਹੀਂ ਹੁੰਦਾ। ਵਾਹਿਗੁਰੂ ਦੀ ਯਾਦ, ਸੇਵਾ, ਸਿਮਰਨ ਉਹਦੇ ਪੱਲੇ ਆ ਜਾਂਦੀ ਹੈ, ਉਹਦਾ ਤਨ ਵੀ ਸਫਲਾ ਹੋ ਜਾਂਦਾ ਹੈ ਅਤੇ ਮਨ ਵੀ ਨਿਹਾਲ ਹੋ ਜਾਂਦਾ ਹੈ, ਉਹ ਤਰ ਜਾਂਦਾ ਹੈ। ਸਤਿਗੁਰੂ ਕਿਰਪਾ ਕਰ ਦਿੰਦੇ ਨੇ। ਸੋ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਮਾਇਆ ਦੇ ਵਿੱਚੋਂ ਛੁਟਕਾਰਾ ਨਹੀਂ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦਾ ਸੁਭਾਵ ਮਾਇਆ ਦਾ ਜੀਵਾਂ ਨੂੰ ਕਿਵੇਂ ਵਿਆਪਦੀ ਹੈ, ਇਹਦਾ ਕੀ ਸੁਭਾਅ ਹੈ। ਸੋ ਇਹ ਪਾਵਨ ਸ਼ਬਦ ਵਿੱਚ

ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ ਨਹੀਂ ਤਾਂ ਹੋਰ ਭੁੱਖ ਵੱਧਦੀ ਜਾਂਦੀ ਹੈ ਜਿਹਨੂੰ ਮੰਗਾਂਗੇ ਰੱਜ ਨਹੀਂ ਆ ਵਾਹਿਗੁਰੂ ਦਾ ਨਾਮ ਉਹਦੇ ਦੁਆਰਾ ਸੰਤੋਖ ਅਤੇ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ ਆਨੰਦ ਜਿਹੜਾ ਪਰਮ ਆਨੰਦ ਉਹ ਪ੍ਰਾਪਤ ਹੋ ਜਾਂਦਾ ਹੈ ਅਤੇ ਸਤਿਗੁਰੂ ਕਿਰਪਾ ਕਰਕੇ ਬੇੜਾ ਜਿਹੜਾ ਸੰਸਾਰ ਭਵਜਲ ਵਿੱਚੋਂ ਪਾਰ ਲਾ ਦਿੰਦੇ ਨੇ ਜੀਵਨ ਜ਼ਿੰਦਗੀ ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗੀਏ ਸਤਿਗੁਰੂ ਮੇਰ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮਰਥ ਬਖਸ਼ਣੀ ਜੀ ਇਸ ਹੈ ਤਿਆਗ ਸਤ ਸੰਗਤ ਕਰੈ ਵੱਡ ਭਾਗੀ ਨਾਨਕ ਉਹ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੋ ਗੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ।

ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰ। ਸੁਣਤੇ ਪੁਨੀਤ ਕਹਤੇ ਪਵਿੱਤਰ, ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰ।

ਸਿਆ ਨਾਮ ਤੇ ਆਏ ਕੈ ਹੋ ਹਰਿਆ ਭਾਈ ਕਰਮ ਲਖਨ ਤੇ ਪਾਈਐ ਇਹ ਰੁੱਤ ਸੁਹਾਈ ਬੰਤਰੰਤਰ ਪਵਨ ਮਾਲਿਆ ਅੰਮ੍ਰਿਤ ਫਲ ਪਾਈ।

0: ¿cuál es?
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰੁ ਪ੍ਰਸਾਦ ਆਦ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸਵੰਪਰ ਏਕੈ ਨਾਮ ਜਪਤ ਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧ ਆਖਿਆ ਰੋ ਕਿਨੇ ਰਾਮ ਨਾਮ ਇੱਕ ਆਖਿਆ ਰੋ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਿਆ ਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰਾਏ ਪ੍ਰਭ ਕੈ ਸਿਮਰਨ ਦੁਸ਼ਮਣ ਟਰਾਏ ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦਨ ਜਾਗੈ ਪ੍ਰਭ ਕੈ ਸਿਮਰਨ ਭਾਉ ਨ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਣ ਦਾ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿਦ ਸਿਧ ਨਾਉ ਨਿਧੋ ਪ੍ਰਭ ਕਾ ਸਿਮਰਨ ਜਾਪਤ ਗਿਆਨ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧੋ ਪ੍ਰਭ ਕਾ ਸਿਮਰਨ ਜਾਪਤ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕਾ ਸਿਮਰਨ ਦਰਗਾਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਧਰੇ ਮੁੱਚਾ ਪ੍ਰਭ ਕਾ ਸਿਮਰਨ ਤਿਸਨਾ ਬੁਝਾਏ ਪ੍ਰਭ ਕਾ ਸਿਮਰਨ ਸਭ ਕੇ ਸੁਝਾਏ ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨ ਬ੍ਰਿਧ ਮਾਹਿ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਰਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨੁ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗਣ ਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕਾ ਸਿਮਰਹਿ ਤਨ ਨਿਰਮਲਤਾ ਪ੍ਰਭ ਕੋ ਸਿਮਰਹਿ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਨ ਅੰਧ ਕਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਆਨੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤਨ ਪਾਰੁ ਸਿਮਰਹਿ ਸੇ ਜਨ ਜਨ ਕੋ ਪ੍ਰਮਯਾ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚੋ ਗੁਣ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾਉ ਹਰ ਸਿਮਰਨ ਕੀ ਹੋ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟਕੜਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ ਜਹਿ ਮਾਹੰ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁੰਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੁ ਮਨ ਮੇਰੀ, ਨਾਨਕ ਪਾਪ ਹੋ ਸੁਖ ਹਨੇਰੀ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਈ ਸੁਖੀਆ, ਲੱਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਜਾਗਾਵੈ, ਜਿਹ ਮਾਰਗ ਇਹੋ ਜਾਤ ਅਕੇਲਾ ਹੁੰਦਾ ਹੈ, ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨਸ ਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟ ਨਹੀਂ ਕੋਟ ਲਖਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਬਿਗਨ ਜਹ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜਉਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋ ਮੈਲਾ ਮਲਕਬ ਨ ਧੋਵੈ, ਹਰ ਕਾ ਨਾਮ ਕੋਟ ਪਾਪ ਕੋ ਵੈ, ਸਾ ਨਾਮ ਜਪਹੁ ਮਰ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨਾ ਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾ ਭਯਾਨੁ ਤਪਤ ਬਹੁ ਕਾਮੋ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮੋ, ਜਹਾਂ ਤਿਰਖਾ ਮਨ ਤੁਜਾ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਿਨ੍ਹਾਂ ਕੀ ਬਰਤਨ ਨਾਮੋ, ਸੰਤ ਜਿਨ੍ਹਾਂ ਕੈ ਮਨ ਬਿਸਰਾਮੋ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਕਤ ਸਾਧਕ ਮਾਤ, ਅਰਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨੋ, ਮਨ ਤਨ ਰੰਗ ਰਤੇ ਰੰਗ ਇਕੈ, ਨਾਨਕ ਜਨ ਕੈ ਬ੍ਰਿਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਚ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਅਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਾਹ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸਾਈ, ਸੰਤ ਪ੍ਰਤਾਪ ਦੁਰਤ ਸਭ ਨਸਾਈ, ਸੰਤ ਕਾ ਸੰਗ ਬੜਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕੱਚ ਅਵਰਣ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗ ਤਿਆਗ ਮਨ ਮਧਿ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਯਤਨਾਂ, ਪੁੰਨ ਦਾਨ ਹੋਮੈ ਬਹੁ ਰਤਨਾਂ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤਨੇ ਮੁਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਾਹੋ ਦਸਤ ਪੀਸਰਥੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮ ਦਾਨੋ, ਨਿਵਲੀ ਕਰਮ ਕਰੈ ਬਹੁ ਆਸਨ, ਉਦੈਨ ਮਾਰਗ ਸੰਜਮ ਅਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸਮ ਸਰਗਤ ਨਾਹੇ, ਨਾਨਕ ਗੁਰਮੁਖ ਨਾਮ ਜਪਗਤ ਪਾਹੇ, ਮਨ ਕਾਮਨਾ ਤੀਰਥ ਦੇਹ ਚੁਟਾਏ, ਗਰਭ ਗਮਨ ਮਨ ਤੇ ਉਟਾਏ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨ ਕਰਾਏ, ਮਨ ਤੇ ਕਭੂ ਨ ਵਿਖਿਆ ਟਰਾਏ, ਜਲ ਧੋਵੈ ਬੋ ਦੇਹ ਅਨੀਤ, ਸੁਧ ਕਾਹ ਹੋਏ ਕਾਚੀ ਭੀਤ, ਮਨ ਹਰ ਕੀ ਨਾਮ ਕੀ ਮਹਿਮਾ ਊਚਉ, ਨਾਨਕ ਨਾ ਉਦਰੇ ਪਤਤ ਬਹੁਮੂਚਉ, ਬਹੁਤ ਸਿਆਣਪ ਜਮ ਕਾ ਭਾਉ ਬਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ, ਭੇਖ ਅਨੇਕ ਅਨਕ ਨਹੀਂ ਬੁਝੈ, ਕੋਟ ਪਾਵਦਰ ਗਹਿਣੀ ਸਿਜੈ, ਛੂਟਸ ਨਾਹੀ ਊਬ ਪਿਆਲ, ਮੋਹਿ ਬਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਦਾਨੈ, ਗੋਬਿੰਦ ਭਜਨ ਬਿਨੁ ਤਿਲ ਨਹੀਂ ਮਾਨੈ, ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰਾਏ, ਸਾਧਜਨਾਂ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਟੈ ਅਮਾਨ, ਆਪਸ ਕਹੋ ਜੋ ਜਾਣਾ ਨੀਚਾ, ਸੋ ਗਣੀਆਂ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘੜ ਘੜ ਚੀਨਾ, ਮਨ ਆਪਣੇ ਤੇ ਬੁਰਾ ਮਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰ ਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੂ ਬਾਨੂ, ਸਗਲ ਕਟਹਾ ਕੋ ਦੇਵੋ ਦਾਨੂ, ਕਰਨ ਕਰਾਮਣ ਹਾਰੂ ਸਵਾਮੀ, ਸਗਲ ਕਟਹਾ ਕੇ ਅੰਤਰ ਜਾਮੀ, ਆਪਣੀ ਗਤ ਜਾਨੋ ਆਪੇ, ਆਪਣ ਸੰਗ ਆਪ ਪ੍ਰਵਰਾਤੇ, ਤੁਮਰੇ ਉਸ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਮਹਿ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜੇਹ ਕੜ ਵਸੈ ਹਰ ਨਾਮ ਸਲੋਕ, ਨਿਰਗੁਣ ਆਰਿਆਂ ਨੇ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤ ਸਚੀਤ ਰੱਖੋ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਤੇ ਕਮ ਦ੍ਰਿਸ਼ਟਾਨੀ, ਜਿਨ ਤੂੰ ਸਾਸ ਵਾਰ ਸੀ ਗਾਰਿਆ, ਗਰਭ ਅਗਨ ਮੈਂ ਹੈ ਜਿਨ ਹੈ ਉਬਾਰਿਆ, ਬਾਰ ਵਿਵਸਥਾ ਤਦ ਪਿਆਰੈ ਦੁੱਧ, ਭਰ ਜੋਬਨ ਭੋਜਨ ਸੁਖ ਸੂਧ, ਬਿਰਦ ਪਿਆ ਉਪਰ ਸਾਖ ਸੈਨ, ਮੁਖ ਪਿਆ ਬੈਠਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲੇਹੋ ਤੋ ਨਾਨਕ ਸੀ ਜੈ, ਜਿਹ ਪ੍ਰਸਾਦ ਧਾਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਘ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਾਵਨ ਪਾਵਕ ਅਮੁੱਲਾ, ਜੇ ਪ੍ਰਸਾਦ ਭੋਗਿਆ ਸਬਰ ਸੰਗ, ਸਗਲ ਸਮੱਗਰੀ ਸੰਗ ਸਾਥ ਬਸਾਉ, ਅਧੀਨੇ ਹਸਤ ਪਾਪ ਕਰਨ ਨੇਤਰ ਰਸਨੰਗ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਲ ਲਿਹੋ ਪ੍ਰਭ ਆਪੇ, ਆਦਿ ਅੰਤ ਜੋ ਰੱਖ ਨਿਹਾਰੋ, ਤਿਸੋ ਪ੍ਰੀਤ ਨ ਕਰੈ ਗਵਾਰੋ, ਜਾ ਕੀ ਸੇਵਾ ਨਵ ਨਿਧ ਪਾਵੈ, ਤਸ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਸਦਾ ਹਜੂਰੇ, ਤਾਕੂ ਅੰਧਾ ਜਾਨ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਸਾਰੈ ਮੁਗਦ ਜਾਨ, ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰੱਖਣ ਹਾਰ ਉਪਾਰੂ, ਰਤਨ ਤਿਆਗ ਕੌਡੀ ਸੰਗ ਰਚਾਇ, ਸਾਚ ਛੋੜ ਝੂਠ ਸੰਗ ਮਚਾਇ, ਜੋ ਛੜਨਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪ੍ਰਾਨੈ, ਛੋੜ ਜਾਏ ਤਿਸਕਾ ਸ੍ਰਮ ਕਰੈ, ਸੰਗ ਸਹਾਈ ਤਿਸ ਪਰ ਹਰਾਇ, ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮਹਿ ਪਤਤ ਬਿਰਾ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਾਪਸ ਨਾਹੀ ਕਚ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹਾ, ਗਲ ਪਾਥਰ ਕੈਸੇ ਤਰੈ ਅਥਾਹਾ, ਜਾ ਕੇ ਅੰਤਰ ਵਸੈ ਪ੍ਰਭਿਆਪ, ਨਾਨਕ ਤੇਜਨ ਸਹਿਤ ਸਮਾਤ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ, ਕਾਹਾਂ ਬੁਝਾਰਤ ਬੂਜੈ ਡੋਰਾ, ਨਿਸਕਈਆ ਤੋ ਸਮਝੈ ਭੋਰਾ, ਕਾਹਾਂ ਬੇਸਨ ਪਤ ਪਾਵੈ ਗੁੰਗ, ਯਤਨ ਕਰੈ ਤਉ ਭੀਸਰ ਭੰਗ, कह पिंगल पर्वत पर भवन नहीं हो तो हाउस गवन करतार करना मैं दीन बेनती कराए नानक तुमरी कृपा तरह संग सहाय सुवा बैना चीतो जो बैराई तासु प्रीतो बलुआ के ग्रह पीतर बसाए अंध केल माया रंग रसाए दृढ़ कर मन मन प्रतीतो काल नया वह मुड़े चीत बैर विरोध काम क्रोध मोहो झूठ बिकार महा लोभ त्रोहो आहू जुगत बिहाने कई जन्म नानक राख ले हो आपन कर करम तू ठाकर तुम पहे अरदास जियो पिंड सब तेरी रास तुम मात पिता हम बारक तेरे तुम्हारी कृपा मैह सुकनेरे कोई न जाना तुमरा अंत उचे ते उच्चा भगवंत सगल समगरी तुमरा सूत्र धारी तुम ते हो सो आज्ञाकारी तुमरी गत में तुम ही जानी नानक दास सदा कुर्बानी सलोक देन हार प्रभ छोड़ कै लग है आन सवाए नानक कहू न सिजई बिन नावै पत जाए अष्टपदी दस वस्तु ले पाछै पावै एक वस्त कारण बिखोट गवावै एक पी न दे दस पी हिरले तो मूड़ा कहो कह करे जिस ठाकर स्यो नाही चारा ताको की जय सद नमस्कार जाकै मन लागा प्रमीठा सर्व सुख ताहु मन बुठा जिस जने अपना हुक्म मनाया सर्व थोक नानक तिन पाया अगंत साहु अपनी दे रास खात पीत बरतै अनद उलास अपनी अमान कछ बाहुर साहुले अज्ञानी मन रोस करे अपनी प्रतीत आप ही खो गए बहुर उसका विश्वास न हो गए जिसकी वस्त तसे आगै रख है प्रभ की आगै मन है मत है उसके चौगुन करै निहाल नानक साहब सदा दयाल अनक भात माया के हेतो सर पर होवत जान अनेत बिरख की छाया स्यों रंग लावै ओह बिनसै ओ मन पछतावै जो दिसै सो चालन हारो लपट रहो तह अंध अंधार बटाउ स्यों जो लावै नेह ताको हाथ ने अवध केहे मन हर के नाम की प्री सुखदाई कर कृपा नानक आप लै लाई मिथिया तान धन कुटुंब सुबाया मिथिया हो मैं ममता माया मिथिया राजो बन धन मालो मिथिया काम क्रोध बिकराल मिथिया रथ हस्ती असम वस्त्रा मिथिया रंग संग माया पेख हसा मिथिया त्रो मोह अभिमानो मिथिया आपस ऊपर करत गुमान अस्त्र भगत साध की शरण नानक जप जप जीवै हर के चरण मिथ्या श्रवण पर निंदा सुन है मिथ्या हस्त पर दर्ब को हिर है मिथ्या नेत्र पेखत पर त्रै रूपा दो मिथ्या रसना भोजन अनसवा दो मिथ्या चरण पर बकार को तावै है मिथ्या मन पर लोभ लुभावै मिथ्या तन पर उपकारा मिथ्या बासलित बेकारा बिन बूझे मिथ्या सा भय सफल देहे नानक हर हर नाम लय बिरती साकत की आरजा साच बिना कहोवत सूचा बिरथा नाम बिना तन अंधो मुख आवता कै दुर्गंधो बिन सिमरन दिन रैन बृथा बेहाय मेघ बिना ज्यो खेती जाय गोबिद भजन बिन बृथि सब काम जो कृपन के नडार्थ दाम धन धन ते जन जे कड़ बस्यो हरनाओ नानक ता कै बल बल जाओ रहत अवर कथ अवर कमावत मन ही प्रीत मुख गण लावत जानन हार प्रभु पर बीन बाहर भेख न काहू पीन अवर उपदेसाय आप न कराए आप जाव जन मैं मरै जिसके अंतर बसै निरंकार तिसकी सीख तरह संसारु जो तुम भाने तिन प्रभ जाता नानक ओन जन चरण प्राता करो बेनती पार ब्रह्म सब जानै अपना की आपै मानै आपै आप करतन बेरा किसै दूर जनाबत किसै बुझावत नेरा पाव सियाण सगल ते रहतो सब कछ जानै आत्म की रहतो जिस पावै तिस लय लड़ लाई थान थनंतर समाई सो सेवक जिस कृपा करी निमख निमख जप नानक हरी सलोक काम करो दियर लोभ मोह ਬਿਨ ਸਜਾਇ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮਗਤ ਪਾਵਹਿ। ਜੇ ਪ੍ਰਸਾਦ ਬਸੈ ਸੁਖਮੰਦਰ ਤੁਸੈ ਧਿਆਇ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਉ ਆਠ ਪੈਰ ਸਿਮਰੋ ਤਿਸ ਰਸਨਾਉ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗ ਕਤ ਅਵਲ ਨਿਭਾਵੈ। ਜੇ ਪ੍ਰਸਾਦ ਸੁਖ ਸੇ ਜੋ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨਸ ਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹ ਮਾਨ ਪਾਵੈ ਹੈ ਨਾਨਕ ਪਾਸੇ ਤੀਕਰ ਜਾਵੈ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਭ ਹੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤੋ ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇ ਹੇ। ਜੇ ਪ੍ਰਸਾਦ ਆ ਭੁਖਨ ਪਹਿਰੀ ਜਾਏ ਮਾਨੂ ਤੇ ਸਿਮਰਤ ਕਿਉਂ ਆਲਸ ਕੀ ਜਾਏ। ਜੇ ਪ੍ਰਸਾਦ ਅਸਬ ਅਸਤ ਅਸਬਾਰੀ ਮਾਨੂ ਤਿਸ ਪ੍ਰਭ ਕੋ ਕਬੂ ਨਾ ਵਸਾਰੀ। ਜੇ ਪ੍ਰਸਾਦ ਬਾਗ ਮਿਲਕ ਤਰਾਂ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠਤ ਸਤ ਸਹਿ ਧਿਆਈ ਤਿਸੈ ਧਿਆਏ ਜੋ ਏਕ ਲਖੈ ਈਹਾ ਊਹਾ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਨੂਪ। ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣਹਿ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ। ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾਉ ਜੇ ਪ੍ਰਸਾਦ ਸੁਖ ਸਹਿਜੇ ਬਸਨਾਉ। ਜੇ ਪ੍ਰਸਾਦ ਹਸਤ ਕਰ ਚਲਹੈ ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਪਰਮਗਤ ਪਾਵੈ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਹੈ ਆਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੁ ਬਸਾਰੋ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤਾ ਤੂੰ ਤਾਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਵੋ ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਮਨ ਦਹਾਨ ਪ੍ਰਭ ਤੇਰੀ ਮਾਇਆ ਆਪਹੋ ਕਛੂ ਨ ਕਿਨੂ ਹੋ ਲਿਆ। ਜਿਤ ਜਿਤ ਲਭ ਹੋ ਤਿਤ ਲਗੈ ਹਰਨਾਥ ਨਾਨਕ ਇਨ ਕੈ ਕਛੂ ਨਹਾਦ। ਸਲੋਕ

ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪੋ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖੋ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨੋ ਬ੍ਰਹਮ ਗਿਆਨੀ ਕੈ ਧੀਰਜ ਏਕੋ ਜੋ ਬਸਦਾ ਕੋ ਖੁਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਵੋ ਨਾਨਕ ਜੋ ਪਾਵਕਾ ਸਹਿਜ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨੁਹਿ ਪ੍ਰਗਾਸੋ ਜੈਸੇ ਤਰੂ ਪਰਿ ਆਕਾਸੋ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨੋ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਅਥ ਆਤਮ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਇਆ ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਪਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉੱਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਕਾਰ ਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ

ਵੇਤਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤੋ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਆਏ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਆਏ ਬ੍ਰਹਮ ਗਿਆਨੀ ਕੋ ਖੋਜਾ ਮਹੇਸਰ ਨਾਨਕ ਬ੍ਰਹਮ ਗਿਆਨੀ ਆ ਪਰਮੇਸਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦੋ ਬ੍ਰਹਮ ਗਿਆਨੀ ਕੋ ਸਦਾ ਦੇਸੋ ਬ੍ਰਹਮ ਗਿਆਨੀ ਕਾ ਕਥੇ ਨ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰੋ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰੋ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰਤਰੈ ਰੂਪ ਨ ਪੇਖੈ ਨਿਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਸੁਨ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰਾਇ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤੋ ਨਾਨਕ ਕੋਟ ਮਧੇ ਕੋ ਐਸਾ ਅਪਰਸੋ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਹੋਏ ਤੇ ਭਿੰਨੋ ਕਰਮ ਕਰਤ ਹੋਵੈ ਨਿਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਹੈ ਅਵਰ ਹੈ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪਰੀਤੈ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਮਸਾਵੈ ਸੋ ਪੰਡਿਤ ਫਿਰ ਜੋਨ ਨਿਆਵੈ ਵੇਦ ਪ੍ਰਣ ਸਿਮਰਤ ਬੂਜੈ ਮੂਲ ਸੂਖਮ ਮਹਿ ਜਾਣੈ ਅਸਤੂਲ ਚਹੁ ਵਰਣਾ ਕੋ ਦੇ ਉਪਦੇਸੋ ਨਾਨਕ ਉਸ ਪੰਡਿਤ ਕੋ ਸਦਾ ਆਦੇਸ ਹੈ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਣਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਔਰ ਧਾਰੈ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਦ ਮੁਖ ਪਾਤਰ ਕੋ ਤਾਰੈ ਸਰਬ ਰੋਗ ਕਾ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਗਿਆਕਾਰੀ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਰ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਏ ਤਿਸ ਦਾਸ ਕੋ ਸਭ ਸੋ ਜੀ ਪਰੈ
ਸਗਲ ਸੰਗ ਆਤਮ ਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੁਖ ਕਹਾਵੈ। ਤੈਸਾ ਹਰ ਤੈਸਾ ਉਸ ਰੋਗ, ਸਦਾ ਆਨੰਦ ਤਹਿ ਨਹੀਂ ਬਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਈ ਸਾਈ ਜੁਗਤ ਨਾਨਕ, ਉਹ ਪੁਰ ਕਹੀਆ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਨ ਨਾਉ। ਆਪੇ ਕਰਨ ਕਰਾਵਣ ਜੋਗ, ਪ੍ਰਭਾਵੈ ਸੋਈ ਫੁਨ ਹੋ ਗਉ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਭਿਨਾਸ। ਸਦਾ ਸਦਾ ਸਦਾ ਦਿਆਲੋ, ਸਿਮਰ ਸਿਮਰ ਨਾਨਕ ਭਏ ਨਿਹਾਲੋ। ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁਬਿਧ ਅਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਕਈ ਕੋਟ ਭਾਈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ। ਕਈ ਕੋਟ ਪਿਸੋਤੇ, ਕਈ ਕੋਟ ਤਪੀਸਰ ਹੋਤੇ। ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬਿਚਾਰੈ। ਕਈ ਕੋਟ ਨਵ ਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵਹਿ। ਕਈ ਕੋਟ ਭਾਈ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਕਈ ਕੋਟ ਪਰ ਦਰਪ ਕੋ ਹਿਰ ਹੈ, ਕਈ ਕੋਟ ਪਰ ਦੂਖ ਨ ਕਰਹਿ। ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ ਭਰਮਾਹੇ। ਜਿਤ ਜਿਤ ਲਭ ਹੋ ਤਿਤ ਤਿਤ ਲਖਨਾਉ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾਉ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂਮੰਡਲ। ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੈ ਸੂ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸ। ਕਈ ਕੋਟ ਕੀਏ ਰਤਨ ਸਮੁੱਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮ੍ਰਿਗਾਚ। ਸਭ ਤੇ ਨੇਰਾ ਸਭ ਹੂਤੇ ਦੂਰ, ਨਾਨਕ ਆਪ ਲਿਪਤ ਰਹੇ ਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਕਈ ਕੋਟ ਜਨਮਹਿ ਜੀ ਵਹਿ ਮਰਾਏ, ਕਈ ਕੋਟ ਬਹੁ ਜੋਨੀ ਫਿਰਾਏ। ਕਈ ਕੋਟ ਬੈਠ ਤ੍ਰਿਖਾਹੇ, ਕਈ ਕੋਟ ਘਾਲੈ ਥਕ ਪਾਹੇ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤੈ। ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਚ ਪ੍ਰਭ ਕੈ ਹਾਥੇ। ਕਈ ਕੋਟ ਭਈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸਨ ਪ੍ਰ ਪਿਆਸ, ਕਈ ਕੋਟ ਦਰਸਨ ਪ੍ਰ ਪਿਆਸ। ਤਿੰਨ ਕਉ ਮਿਲਿਓ ਪ੍ਰਭ ਅਮਨਾਸ, ਕਈ ਕੋਟ ਮੰਗੈ ਸਤਸੰਗ। ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ। ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਖੰਡ। ਕਈ ਕੋਟ ਆਕਾਸ ਬ੍ਰਹਮੰਡ, ਕਈ ਕੋਟ ਹੋਏ ਅਵਤਾਰ। ਕਈ ਜੁਗਤ ਕੀਨੋ ਵਿਸਤਾਰ, ਕਈ ਵਾਰ ਬਸਰੇ ਉਪਾਸਾਰ। ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਤ। ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ, ਤਾ ਕਾ ਅੰਤ ਨ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਲ ਹੈ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦ ਸਦ ਹੀ ਜੀਵੈ। ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ।
ਆਪਣੇ ਜਨ ਕੋ ਸਾਸ ਸਾਸ ਮਾਰੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੈ, ਜਲ ਥਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਮਣ ਕਰਨੈ ਜੋਗੋ, ਜੋਤ ਭਾਵੈ ਸੋਈ ਹੋਗੋ, ਖਿਨ ਮਹਿ ਥਾਪੋ ਥਾਪ ਨੁਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਅਤਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਘਰ ਘਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੀ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਣ ਆਵੈ, ਕਾਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਣਜਾਣਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੀ ਚਾਰ ਕੁੰਟ ਫਿਰਿਆ ਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਲੇ, ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜੋ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰਾਇ ਬਖਸੀ ਸੋ, ਤਾ ਕਾ ਲੇਖਾ ਨਾ ਗ੍ਰਹਿ ਜਗਦੀ ਸੋ, ਜੀਉ ਪਿੰਡ ਸਭ ਤਿਸਕੀ ਰਾਸ, ਕੱਢ ਕੱਢ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤੇ ਆਪ ਬਣਾਈ, ਨਾਨਕ ਜੀਵੈ ਦੇਖ ਬੜਾਈ, ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਉ, ਜੋਤਿ ਭਾਵੈ ਸੋਈ ਫੁਨ ਥੀਹੋ, ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਣਹਾਰ, ਕਬਹੂ ਨਿਰਤ ਕਰੈ ਬਭਾਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਂਪੁਰੋਤ ਬਿਕਰਾਲ, ਕਬਹੂ ਸਰਬ ਕੀ ਹੋ ਤ੍ਰਿਵਾਲ, ਕਬੂ ਹੋਏ ਬਹਿ ਬਣ ਰਾਜਾ, ਕਬੂ ਭੇਖਾਰੀ ਨੀਚ ਕਾ ਸਾਜਾ, ਕਬੂ ਅਬ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬੂ ਹੋਏ ਪੰਡਿਤ ਕਰੇ ਬਕਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵੈਨ ਚਾਵੈ, ਜੋ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰਨ ਕੋਏ, ਕਬੂ ਸਾਧ ਸੰਗਤ ਇਹ ਪਾਵੈ, ਉਸ ਸਥਾਨ ਤੇ ਬਹੁਰਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ,

0: अपार अनूप निर्मल निर्मल निर्मल तेरी बाणी कट कट सुनी श्रवण बखयाणी वितर पवितर पवितर पनीत नाम जपै नानक मन प्रीत सलोक संत
1: सरन जो जन परा सो जन उधर नहार संत की निंदा नानका बहुत बहुत अवतार अष्टपदी संत का दुखन आर जा कटै संत का दुखन जमते नहीं छुटै संत का दुखन सुख सब जाए संत का दुखन नरक मह पाए संत का दुखन मत होए मलीन संत का दुखन शोभा ते हीन संत के हते कौ रख न कोए संत का दुखन थान भ्रष्ट होए संत कृपाल कृपा जे करै नानक संत संग निंदक भीतर संत के दुखन ते मुख पवै संतन का दुखन काग जो लवै संतन का दुखन सर्प जोन पाए संत का दुखन त्रिगद जोन किरमाए संतन का दुखन त्रिसना मह जलै संत का दुखन सब को चलै संत का दुखन तेज सब जाए संत का दुखन नीच नीच आए संत दुखी कथाओ को नाहे नानक संत पावै तौए पी गत पाए संत का निंदक महातताई संत का निंदक खेन टिकन न पाई संत का निंदक महा हत्यारा संत का निंदक परमेश्वर मारा संत का निंदक राज तेहीन संत का निंदक दुखियार दीन संत के निंदक कौ सर्ब रोग संत के निंदक कौ सदा बिजोग संत की निंदा दोख मह दोख नानक संत पावै ता उसका भी होए मोख संत का दोखी सदा पवित संत का दोखी किसा का नहीं मित संत के दोखी कौ डान लागै संत के दोखी कौ सब त्यागै संत का दोखी महा अहंकारी संत का दोखी सदा बेकारी संत का दोखी जन्म मरै संत की दुख न सुख ते टरै संत के दोखी कौ नाही ठाओ नानक संत पावै ता लय मिलाए संत का दोखी अद बीच ते टूटै संत का दोखी कितै काज न पहुँचै संत के दोखी कौ ध्यान परमाइयै संत का दोखी उजड़ पाईऐ संत का दोखी अंतर ते थोथा जो सास बिना मृतक की लोथा संत के दोखी की जड़ किछ नाहे अपन बीजा पे ही खाहे संत के दोखी कौ अवर न रखनहार नानक संत पावै ता लै उबार संत का दोखी औ बिल लाए जो जल बिहून मछली तड़फड़ाए संत का दोखी भूखा नहीं राजै जो पावक ईदन नहीं त्रापै संत का दोखी छुटै अकेला जो बुआड़ तिल खेत माहे दोहेला संत का दोखी धर्म ते रहत संत का दोखी सद मिथ्या कहत किरत निंदक का तुर ही पया नानक जो तिस भावै सोई थिया संत का दोखी बिगड़ रूप हो जाए संत के दोखी कौ दरगह मिला सजाए संत का दोखी सदा सहकाई है संत का दोखी ना मरा ना जीवाई है संत के दोखी की पूजा नासा संत का दोखी उठ चला निराशा संत का दोख न त्रिष्ट कोए जैसा पावै तैसा कोई होए पया किरत न मेट कोए नानक जाना सच्चा सोए सब घट तिसके ओहो करना हार सदा सदा तिसको नमस्कार प्रभु की उस्तत करहो दिन रात तिस त्यावहो सास गिरास सब का छुवरता तिसका किया जैसा करे तैसा कोथिया अपना खेल आप करना हार दूसर कौन कह विचार जिस नौ कृपा करै तिस आपन नाम दे बड़ भागी नानक जन से सलोक तजहो स्यांत सुरजन हो ਸਿਮਰਹੁ ਹਰ ਹਰ ਰਾਇ, ਏਕਾ ਸਹਰ ਮਨ ਰਖੋ, ਨਾਨਕ ਦੁਖ ਭਰਮ ਪਹੁ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹੈ ਗਾਏ, ਬਹੁਰ ਨ ਤ੍ਰਿਸਨਾ ਲਾਗੈ ਆਏ, ਮਾਰਾ ਰਾਖਾ ਏਕੋ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਏ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚੱਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ੍ਰਵਨ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ, ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਤਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲਹਿ ਹਰ ਮੁਖੀ, ਸਦਾ ਸਦਾ ਜਨ ਉਹ ਤੇ ਸੁਖੀ, ਏਕੋ ਏਕ ਏਕ ਪਛਾਨੈ, ਤੁਤ ਕੀ ਉਹ ਸੋਜੀ ਜਾਨੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰ ਪ੍ਰਸਾਦਿ ਆਪਣੇ ਆਪ ਸੁਜੈ, ਤਿਸ ਕੀ ਜਨ ਹੋ ਤ੍ਰਿਸਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਓਹੋ ਹਰ ਜਨ ਰਹਿਤ, ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਘਟੀ ਹੈ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨ ਲਾਗਹਿ ਦੁਖ, ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪੋ ਥਾਪ, ਬਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ, ਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰਹਿ ਬਡ ਭਾਗੈ, ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਣੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤੇ ਸਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਣ ਆਏ, ਆਪ ਸਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ, ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਪ੍ਰਭ ਆਪੇ ਆਪ, ਆਪਣ ਕੀ ਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛੁ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸ ਕਾ ਦੀਆ ਦਰਬੈ, ਤਥੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕਉ ਥੰਮ ਹੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਸਥੰਮਨ ਜੋ ਪਾਖਾਣ ਨਾਭ ਚੜਤਰਾ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ ਜੋ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸਾ ਚਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਹਿ ਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜਬ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮਹਿ ਧੋਲ ਲਾਦ ਖੇ ਪਸੰਤ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧੰਨ ਧੰਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹ ਧੋਏ ਇਹੋ ਵਾਪਾਰ ਵਿਰਲਾ ਵਾਪਾਰ ਨਾਨਕ ਤਾਕ ਸਦ ਬਲਿਹਾਰ ਚਰਨ ਸਾਧ ਕੇ ਧੋਏ ਧੋਏ ਪੀਓ ਅਰਥ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰਹੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਨਕ ਤੇਹ ਪਾਇਆ ਮ੍ਰਿਤਕ ਕਉ ਜੀਵਲ ਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਹ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦਾ ਇਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦਾ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤਾ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰਾ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨਰਾਉ ਮਨਸਾ ਪੂਰਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਹੈ ਘਰ ਤਾਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਭੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵਹਿ ਸੇ ਤਿਹੋ ਗੁਣ ਮਹਿ ਜਾ ਕਉ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰਹਿ ਕਰੰਗ ਨਾਨਾ ਬਿਧ ਕੀਨੋ ਵਿਸਥਾਰ ਪ੍ਰਭ ਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਧ ਕਰ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਿਤ ਬੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੈ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰੇ ਦਾ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ, ਵਰਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸੁਆਦ, ਪ੍ਰਭ ਕਾ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਬਦ ਹਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦਾ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕਾ ਹਿਰਦਾ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿ ਨਾ ਜਾਈ, ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕਉ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਨ ਹਾਰਾ, ਸੇਵਕ ਕੀ ਰੱਖ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਹਰਾ, ਨਾਨਕ ਸੋ ਸੇਵਕ ਸਾ ਸਾ ਸਮਾਰਾ, ਆਪਣੇ ਜਨ ਕਾ ਪਰਦਾ ਟਾਕੈ, ਆਪਣੇ ਸੇਵਕ ਕੀ ਸਰ ਪਰ ਰੱਖ, ਆਪਣੇ ਦਾਸ ਕਉ ਦੇ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖੈ, ਤਾ ਕੀ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾਢ ਤੇ ਆਪ, ਤਾ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸ ਕੇ ਕਰਤਬ ਬਿਰਥੇ ਜਾਤ, ਮਾਰਾ ਨ ਰਾਖੈ ਵਰਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਛਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮੰਤਨ ਨਾਮੈ ਨਾਮ ਸਮਾਨੇ, ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਬੋਲਾ ਹੋ ਜਾਸ ਜੇਹਬਾ ਦਿਨ ਰਾਤ, ਪ੍ਰਭ ਆਪਣਾ ਜਨ ਕੀ ਨੀਂਦਾਤ, ਕਰਹਿ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪ੍ਰਭ ਸਹਿ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵ ਹੈ, ਤਿਸ ਕੈ ਦਰਸੋ ਸਭ ਪਾਪ ਮਿਟਾਵ ਹੈ, ਅਵਰ ਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋ ਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾ ਹੋ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ, ਤਿਸ ਕੈ ਸੰਗ ਸਿੱਖ ਕੁਦਰਾ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰਾ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰਾ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕਉ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ, ਏਕ ਹੈ ਆਪ ਨਹੀਂ ਕਛ ਭਰਮ, ਸਹਿਸ ਸਿਆਨਪ ਲਇਆ ਨਾ ਜਾਈਐ, ਨਾਨਕ ਐਸਾ ਗੁਰ ਬਡਭਾਗੀ ਪਾਈਐ, ਸਫਲ ਦਰਸਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ, ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀ ਆਨੇ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹਬਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਨੀ, ਅਗਮਾ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨ ਪਾਈ, ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ, ਸਦ ਬਲਿਹਾਰੀ ਸਤਿਗੁਰ ਅਪਨੇ, ਨਾਨਕ ਜਿਸ ਪ੍ਰਸਾਦ ਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੈ ਮਨ ਪ੍ਰਗਟੇ ਗੁਣ ਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿ ਰਾਖੈ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਹਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ, ਨਿਰਗੁਣ ਆਪ ਸਰ ਗੁਣ ਭੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਪਨੀ ਕਲ ਤਹਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਸਨਾ ਚੱਲ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਭ ਮੀਤ ਬਿਸਾਰ ਹੋ ਚਰਨ ਕਮਲ ਰਿਦ ਮਹਿਵਰ ਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵਥ ਇਹੋ ਧਨ ਸੰਚ ਹੋਵ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਹੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰਾਵ ਖੁਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕੈ ਨਾਏ ਦਹਿ ਦਿਸ ਧਾਵ ਤੇ ਆਵੈ ਠਾਏ ਤਾ ਕਉ ਬਿਘਨ ਨ ਲਾਗੈ ਕੋਏ ਜਾ ਕਰ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਇਆ ਭਗਤ ਭਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵ ਨਾ ਛੂਟਨ ਹਾਰੇ ਸਿਮ੍ਰਿਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤ ਮੀਤ ਕੁਟੰਬਾਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਮਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਬੇਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਹੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਹੇ ਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵਹਿ ਸੱਚ ਧਨਾ ਹਰ ਪੂੰਜੀ ਸੰਚ ਕਰਹੋ ਵਿਵਹਾਰ ਈਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਆਰਾਧ ਪ੍ਰਾਚਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਧ ਜਨਾ ਕੀ ਮਾਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋਟ ਏਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ पूर्ण पुरख नहीं डोलाने सुबर भरे प्रेम रस रंग उपजा चाओ साध कै संग परे सरन आन सब त्याग अंतर प्रगास अन दिन लिवलाग बड़ भागी जपया प्रभ सो होए नानक नाम रते सुख होए सेवक की मनसा पूरी पई सतगुर ते निर्मल मत लई जन कौ प्रभ होए ओ दयाल सेवक की नो सदा निहाल बंधन काट मुक्त जन पहया जन्म मरण दुख भ्रम गया इश पुनी सरदा सब पूरी राव रहया सद संग हजूरी जिस का सा तिन लिया मिलाए नानक भगती नाम समाए सो क्यों बिसरा जे काल न भन सो क्यों बिसरा जे किया जान सो क्यों बिसरा जिन सब किश दिया सो क्यों बिसरा जे जीवन जिया सो क्यों बिसरा जे अगन मह राख गुर प्रसाद को बिरला लख सो क्यों बिसरा जे बिखते काड जन्म जन्म का टूटा गांड गुरपूरा तत् है बुझाया प्रभ अपना नानक जन तिहाया साजन संत करहो एहो काम त्याग जपहो हर नाम सिमर सिमर सिमर सुख पाव हो आप जप हो अवरह नाम जपाव हो भगत पाए त्रिया संसार बिन भगती तन होसी चार सर्ब कल्याण सुख निद नाम बूढ़त जात पाए बिसराम सगल दुख का होवत नास नानक नाम जप हो गुणतास उपजी प्रीत प्रेम रस चाओ मन तने अंतर ही सुआओ नेत्र हो पेख दर्श सुख होए मन बिकसा साध चरण धोए भक्त जना कै मन तन रंग बिरला को उपावै संग एक बस्त दीजै कर मया गुर प्रसाद नाम जप लया ताकि उपमा कही न जाए नानक रहया सर्ब समाए प्रभ बखसंद दीन दयाल भक्त वछल सदा कृपाल अनाथ नाथ गोविंद गोपाल सर्ब घटा करत प्रत पाल आदि पुरख कारण करतार भगत जना के प्राण आधार जो जो जपै सो होए पुनीत भगत पाए लावै मन हीत हम निर्गुण यार नीच अजान नानक तुमरी सरन पुरख भगवान सर्ब बैकुंठ मुक्त मोख पाए एक निमख हर के गुण गाए अनेक राज भोग बड़ियाई हर के नाम की कथा मन पाई बह भोजन का प्रसंगीत रसना जपती हर हर नीत भली सो करनी शोभा तनवंत हृदय बसे पूर्ण गुरमंत साध संग प्रभ देहो निवास सर्ब सुख नानक प्रगास सलोक सरगुण निर्गुण निरंकार सुन समाधि आप आपन किया नानक आपे ही फिर जाप अष्टपदी जब कारे हो कछ न दृष्टेता पाप पुन तब कहते होता जब धारी आपन सुन समाद तब बैर विरोध के ससंग कमात जब इसका वर्ण चेहन न जापत तब हरक सोग कहो किसा व्यापत जब अपन आप पार ब्रह्म तब मोह कहा किस होवत भरम अपन खेल आप वरतीजा नानक करना हार न दूजा जब होवत प्रभ केवल धनी तब बंद मुक्त कहो किस कौ गनी जब एक है हरगम पार तब नरक स्वर्ग कहो कौन अवतार जब निर्गुण प्रभ सहज सुभाए तब शिव सकत कहो कित ठाए जब आप है आप अपनी जोत तरह तब कमन निडर कमन कत डरा अपन चल तो आप करना हार नानक ठाकुर अगम पार अविनाशी सुख अपन आसना तह जन्म मरण कहो कहा बिनासना जब पूर्ण करता प्रभ सोए तब जम की त्रास कहो हो के सो होए जब अवगत गोचर प्रबेका तब चितर गुपत किस पूछत लेखा जब नाथ निरंजन गोचर गादे तब कौन छुटे कौन बंधन बाधे अपने आप ही अचरजा नानक अपन रूप आप ही उपरजा जह निर्मल पुरख पुरख पत होता तह बिन मैल कहो क्या तोता ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸਾ ਤਹ ਛਲ ਛਿਦਰ ਲਗਤ ਕਹੁ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਖ ਕਮਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਪਹ ਪ੍ਰਬੀਨ ਤਹ ਬੇਦ ਕਤੇਬ ਕਹਾ ਕੋ ਚੀਨ ਜਬ ਆਪਣੇ ਆਪ ਆਪ ਔਰ ਧਾਰ ਤੋ ਸਗਨ ਅਪਸਗਨ ਕਹਾ ਵਿਚਾਰ ਜਹ ਆਪਨ ਊਚ ਆਪਣ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀ ਹੈ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਤ ਜਨ ਹੋ ਆਪ ਜਹ ਅਛਲ ਛੇਦ ਭੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਆਪਸ ਕਉ ਆਪ ਹੈ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼ ਜਹ ਇਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗ ਚਿੰਤਾ ਜਹ ਆਪਣੇ ਆਪ ਆਪ ਪਤੀਆਰਾ ਤਹ ਕੌਣ ਕਥਾ ਕੌਣ ਸੁਣਨੈ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁੰਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮਹਿ ਕੀਨੋ ਵਿਸਥਾਰ ਪਾਪ ਪੁੰਨ ਤਹ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹੁਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕ ਜਹ ਅਭਗਤ ਭਗਤ ਤਹਿ ਆਪ ਜਹ ਪਸਰਾ ਪਾਸਾਰ ਸੰਤ ਪ੍ਰਤਾਪ ਦੋਹੋ ਪਾਖ ਕਾ ਪਹ ਧਨੀ ਉਨਕੀ ਸੋਭਾ ਉਨਹੂ ਬਨੀ ਆਪਹ ਕੌਤਕ ਕਰੈ ਅਨੰਦ ਚੋਜ ਆਪਹ ਰਸ ਭੋਗਨ ਨਿਰਜੋਗ ਜਿਸ ਭਾਵੈ ਤਸਾਪਨ ਨਾਏ ਲਾਵੈ ਜਿਸ ਭਾਵੈ ਤ

ਜਾ ਕਉ ਪ੍ਰਭ ਜੀਉ ਆਪ ਬੁਝਾਏ, ਸਚਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕੈ ਹਾਥ, ਦੀਨ ਦਇਆਲ ਨਾਥ ਕੋ ਨਾਥ, ਜਿਸ ਰੱਖ ਤਿਸ ਕੋਇ ਨ ਮਾਰੈ, ਸੋ ਮੂਆ ਜਿਸ ਮਨ ਹੋ ਬਿਸਾਰੈ, ਤਿਸ ਤਾ ਜਬਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੈ ਸਭ ਹਾਥ, ਅੰਤਰ ਬਾਹਰ ਜਨ ਹੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਿਹਾਰ, ਪੂਰਨਪੁਰ ਰਹੇ ਦਇਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਬ ਜਨ ਆਪ, ਅੰਤਰ ਜਾਮੀ ਰਹਿਓ ਬਿਆਪ, ਪ੍ਰਤਪਾਲਾ ਜੀਅਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਇਕ ਜਾਨਿਆ, ਜਨ ਲਾਗਾ ਹਰੇ ਕੈ ਨਾਏ, ਤਿਸਕੀ ਆਸ ਨ ਬਿਰਥੀ ਜਾਏ, ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਦਨ ਪੂਜਾ ਹੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ, ਸਾਧ ਸੰਗ ਮਿਲ ਕਰ ਹੋ ਨੰਦ, ਗੁਣ ਗਾਵ ਹੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰਹੋ ਵਿਚਾਰ, ਦੁਰਲਭ ਦੇਹ ਕਾ ਕਰਹੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਹੈ ਸੁਆਉ, ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟਾ ਗਿਆਨ ਬਿਨਸੈ ਅੰਧੇਰਾ, ਸੁਣ ਉਪਦੇਸ਼ ਹਿਰਦੈ ਬਸਾਵ ਹੋ, ਮਨ ਇੱਛੇ ਨਾਨਕ ਫਲ ਪਾਵ ਹੋ, ਹਾਲਤ ਪਲਤ ਦੋਏ ਲੇ ਹੋ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾ ਤਿਸ ਸਾਚ ਪ੍ਰੀਖਿਆ, ਮਨ ਤਨ ਨਾਮ ਜਪ ਹੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸਚ ਵਾਪਾਰ ਕਰਹੋ ਵਾਪਾਰੀ, ਦਰਗਹ ਨਿਬਹਿ ਖੇਪ ਮਾਰੀ, ਏਕਾ ਟੇਕ ਰੱਖ ਹੋ ਮਨ ਮਾਹੇ, ਨਾਨਕ ਬਹੁਰ ਨਾ ਵਹਿ ਜਾਹੇ, ਤਿਸਤੇ ਦੂਰ ਕਹਾ ਕੋ ਜਾਏ, ਉਬਰਾ ਰੱਖ ਨਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਇ ਨ ਪਹੁੰਚਨ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾ ਕੈ ਨਿਕਟ ਨਾਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ, ਸੰਤ ਸੰਗ ਅੰਤਰ ਪ੍ਰਭ ਦੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਘਟ ਮਾਹੇ, ਅਨਕਰੰਗ ਨਾਨਾ ਦ੍ਰਿਸ਼ਟਾਹੇ, ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ, ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਿਨ ਪਰਬਤ ਹੈ ਪਾਰ ਬ੍ਰਹਮਾ, ਜੈਸੀ ਆਗਿਆ ਤੈਸਾ ਕਰਮਾ, ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮ੍ਰਿਤ ਮਹਿ ਦੇਖ, ਸਸੀਅਰ ਸੂਰ ਨਖਿਅਤਰ ਮਹੇਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂ ਡੋਲੈ, ਸਰਬ ਕਲਾ

ਗੁਣ ਹੈ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੇ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਮਨ ਨਿਕਟ ਕਮਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਲਿਪਟੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ।

ਬਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲੱਭ ਦੇਹ ਤਤਕਾਲ ਉਦਹਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸੁਮਾਨੀ ਦੁਖ ਰੋਗ ਬਿਨ ਸੇ ਪੈ ਭਰਮਾ ਸਾਧ ਨਾਮ ਨਿਰਮਲਤਾ ਕੇ ਕਰਮਾ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਖੰਡਾ ਪਰਿਵਾਰ ਵੱਲੋਂ ਆਪਣੀ ਪੋਤੀ ਬੱਚੀ ਜਪਨਾਸ਼ ਕੌਰ ਦੇ ਦੂਸਰੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਗੁਰੂ ਚਰਨਾਂ ਦਾ ਓਟ ਆਸਰਾ ਲਿਆ ਹੈ। ਸਤਿਗੁਰ ਕਿਰਪਾ ਕਰਨ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਕਰਦਾ ਪਿਆਰ ਨਾਮ ਬਾਣੀ ਨਾਲ ਪਿਆਰ ਬਖਸ਼ਣ, ਗੁਰਮਤਿ ਅਨੁਸਾਰ ਜੀਵਨ ਜਾਂਚ ਬਖਸ਼ਣ, ਦੀਰਘ ਆਯੂ ਚੜ੍ਹਦੀ ਕਲਾ ਮਾਤਾ ਪਿਤਾ ਦੀ ਆਗਿਆਕਾਰ ਹੋਵੇ। ਇਹਦੇ ਨਾਲ ਹੀ ਕੀਰਤਨ ਦੀ ਸੰਪੂਰਨਤਾ ਹੈ। ਨੰਸਾ ਪੜ੍ਹ ਕੇ ਆਪਾਂ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰੀਏ।

ਜਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਧਿਆ ਗਏ ਅਰਦਾਸ ਹਮਾਰਾ।

ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾ ਜਹਾ ਜੋ ਸ਼ਰਧਾ ਕਰ ਸੇਮਦੇ

ਅਰਸਾਹ ਪੁਰਸਾਹ ਝੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੇ, ਗੁਰੂ ਕੀ ਸਾਜੀ ਨਿਵਾਜੀ, ਸਾਧ ਸੰਗਤ ਜੀਓ, ਜਿੰਨੀਆਂ ਵੀ ਸੰਗਤਾਂ ਸਮੂਹ ਖਿੰਡਾ ਪਰਿਵਾਰ ਦੇ ਪ੍ਰੇਮ ਭਰੇ ਸੱਦੇ ਨੂੰ ਕਬੂਲਦੇ ਹੋਏ ਸੁਖਮਨੀ ਸਾਹਿਬ ਜੀ ਦੇ ਸਮਾਗਮ ਵਿੱਚ ਸ਼ਾਮਿਲ ਹੋਈਆਂ ਹਨ, ਸਾਰੀਆਂ ਸੰਗਤਾਂ ਨੂੰ ਸੋ ਧੰਨਵਾਦ ਜੀਓ ਆਇਆਂ ਆਖਿਆ ਜਾਂਦਾ ਹੈ ਸੇਵਕ ਪਰਿਵਾਰ ਵੱਲੋਂ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਤੋਂ ਬਾਅਦ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਸੇਵਕ ਪਰਿਵਾਰ ਵੱਲੋਂ ਤਿਆਰ, ਸਭ ਨੇ ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦਾ ਪਾਣੀ, ਚਾਹ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਜੀ। ਫਿਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਚੜ੍ਹਦੀਆਂ ਕਲਾ ਪ੍ਰਦਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਵੇਂ ਜਗਾਦ ਗੁਰ ਏ ਨਵੇਂ ਸ੍ਰੀ ਗੁਰਦੇਵ ਏ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇ ਤਨ ਮਹੇ ਮਿਟਾਵੋ ਸਿਮਰੋ ਜਾਤ ਵਸ਼ੰਬਰ ਏਕੈ ਨਾਮ ਜਪਤ ਗੰਥ ਨੇਕੈ ਵੇਦ ਪ੍ਰਾਣ ਸਿਮਰ ਸਦਾਖਰ ਕੀਨੇ ਰਾਮ ਨਾਮ ਇੱਕ ਅੱਖਰ ਕਿਣਕਾ ਏਕ ਜਹ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾਵੈ ਕਾਂਖੀ ਏਕੇ ਦਰ ਤਿਹਾਰੋ ਨਾਨ ਉਨ ਸੰਗ ਮਹਿ ਅਧਾਰੋ ਸੁਖਮਣੀ ਸੁਖ ਅਮਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਸਰਾਮ ਰਹਾਓ ਪ੍ਰਭ ਕੈ ਸਿਮਨ ਗਰਭ ਨਾ ਬਸੈ ਪ੍ਰਭ ਕੈ ਸਿਮਨ ਦੁਖ ਜਮ ਨਸੈ ਪ੍ਰਭ ਕੈ ਸਿਮਨ ਕਾਲ ਪਰ ਹਰੇ ਪ੍ਰਭ ਕੈ ਸਿਮਨ ਦੁਸ਼ਮਣ ਟਰੇ ਪ੍ਰਭ ਸਿਮਨ ਕੁਛ ਬਿਘ ਨਾ ਲਾਗੇ ਪ੍ਰਭ ਕੈ ਸਿਮਨ ਆਂਜਨ ਜਾਗੇ ਪ੍ਰਭ ਕੈ ਸਿਮਨ ਭਉ ਨਾ ਵਿਆਪੈ ਪ੍ਰਭ ਕੈ ਸਿਮਨ ਦੁੱਖ ਨਾ ਸੰਤਾਪੈ ਪ੍ਰਭ ਕੈ ਸਿਮਨ ਸਾਧ ਕੇ ਸੰਗ ਸਰ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਨ ਰਿਤ ਸਿੱਧ ਨੋ ਨਿਧ ਪ੍ਰਭ ਕੈ ਸਿਮਨ ਗਿਆਨ ਧਿਆਨ ਤਤ ਵਧ ਪ੍ਰਭ ਕੈ ਸਿਮਨ ਜਤ ਪੂਜਾ ਪ੍ਰਭ ਕੈ ਸਿਮਨ ਬਿਨਸੇ ਦੂਜਾ ਪ੍ਰਭ ਕੈ ਸਿਮਨ ਤੀਸ਼ ਅਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸੁਫਲ ਫਲਾ
0: ਸਿਮਰੇ ਜਨ ਆਪ ਸਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਧਰੇ ਮੂਚਾ
0: ਪ੍ਰਭ ਕੈ ਸਿਮਰਨ ਤਿਸ਼ਨਾ ਬੂਜਾ
1: ਪ੍ਰਭ ਕੈ ਸਿਮਰਨ ਸਭ ਕੀ ਸੁਜੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਧਮਾਏ ਸਮਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਧਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਅਵਿਨਾਸੀ
0: ਸਿਮਰਨ ਤੇ ਲਾਗੇ ਜਨ ਆਪ ਦਿਆਲਾ
1: ਨਾਨਕ ਜਨ ਕੀ ਮੰਗੇਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ
1: ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ
1: ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਨੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਅੰਤ ਕਿਰਪਾ ਤੇ ਅੰਦਨ ਜਾਗ
1: ਨਾਨਕ ਸਿਮਰਨ

0: ਬ੍ਰਹਮਸਪਤੀ
1: ਜੈ ਮਾਤ ਪਿਤਾ ਸਤਮੀਤ ਨਾ ਭਾਈ
0: ਮਨਮੋਹਨ ਨਾਮ ਤੇਰਾ ਸੰਗ ਸਹਾਈ
1: ਜੈ ਮਾਂ ਭਿਆਨ ਦੂਜ ਜਮਦਲ
0: ਤੈ ਕੇਵਲ ਨਾਮ ਸੰਗ ਤੇਰਾ ਚਲੈ
1: ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨ ਮਾਇ ਉਧਾਰੀ
1: ਪੁਨੈ ਜਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਨੇਰੇ
1: ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋੜੀ ਬੰਧ ਨਾ ਪਰੈ
0: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਦੇਖ ਨਾ ਬਜਾਵੈ
0: ਹਰ ਕਾ ਨਾਮ ਜਪਤ ਆਵੇ
1: ਜੇ ਮਾਰ ਜਾਤ ਅਕੇਲਾ
0: ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮ ਮਨ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਕੋਟ ਨਹੀਂ ਕੋਟ ਲਖ ਵਾਹੀ
0: ਨਾਮ ਜਪਤ ਹੈ ਪਾਰ ਪਰਾਈ
1: ਅਨਕ ਬਿਨ ਜਾਇ ਸੰਗਾਰਾ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋ ਜਨਮ ਮਰ ਜਾਮ
0: ਨਾਮ ਜਪਤ ਪਾਵੇ ਵਿਸਰਾਮ
1: ਓ ਮਹਿਲਾ ਮਲ ਕਬੂ ਨਾ ਤੋਵੈ
0: ਹਰ ਕਾ ਨਾਮ ਕੋਟ ਲਖ ਹੋਵੇ
1: ਐਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਐ ਸਾਧਕ ਸੰਗ
1: ਮਾਰਗ ਕੇ ਗਨ ਜਾਏ ਨਾ ਕੋਸਾ
0: ਹਰ ਕਾ ਨਾਮ ਸੰਤੋਸਾ
1: ਮਹੰਤ ਗੁਵਾਰਾ
0: ਹਰ ਕਾ ਨਾਮ ਸੰਗ ਉਜਿਆਰਾ
1: ਤੇਰਾ ਕੰਗਾ ਸੁਆਨੂ
0: ਹਰ ਕਾ ਨਾਮ ਤੈਨਾ ਪਛਾਨੂ
1: ਜੈ ਮਾਂ ਭਿਆਨ ਤਾਉ ਤਵ ਕਾਮ
0: ਹਰ ਕੇ ਨਾਮ ਕੀ ਤੂ ਪਰਛਾਮ
1: ਜਾਂ ਤਿਰਖਾ ਮਨ ਤੁਟ ਕਰਖੈ
0: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਪਾਤ ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੇ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੇ ਨਾਮ ਉਦਰੇ ਜਨ ਕੋਟ
1: ਅੰਦਰ ਕਰਤ ਸੰਤ ਦਿਨ ਰਾਤ ਜਨ ਕੇ ਹਰ ਨਾਮ ਨਿਦਾਨ
0: ਬ੍ਰਹਮ ਜਨ ਕੀ ਨੋਦਾਨ
1: ਮਨ ਤਨ ਰੰਗ ਰਤੇ ਰੰਗ ਇੱਕ
0: ਨਾਨਕ ਜਨ ਕੇ ਬਿਰਧ ਵਿਵੇਕੇ
1: ਹਰ ਕਾ ਨਾਮ ਜਨ ਕਾ ਮੌਤ ਜਗਤ
0: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਾ ਪਰੇ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੇ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕਾ ਭੋ ਜੋਗ
0: ਹਰ ਨਾਮ ਜਪਤ ਕਛ ਨਹੀਂ ਵਿਯੋਗ
1: ਰਤ ਹਰ ਨਾਮ ਕੀ ਸੇਵਾ
0: ਨਾਨਕ ਪੂਜੇ ਹਰ ਹਰ ਦੇਵਾ
1: ਹਰ ਜਨ ਕਾ ਮਾਲਕ ਜੀਨਾ
0: ਹਰ ਤਨ ਜਨ ਕੋ ਆਪ ਰਬ ਦੀਨਾ
1: ਹਰ ਜਨ ਕੈ ਉਥ ਸਤਾਣੀ
0: ਹਰ ਪ੍ਰਤਾਪ ਜਨ ਹਰ ਨਗਾਣੀ
1: ਓਤ ਕੋ ਜਨ ਹਰ ਰਸ ਰਾਤੇ
0: ਸੁਨ ਸਮਾਦ ਨਾਮ ਰਸ ਮਾਤੇ
1: ਆਠ ਪੈਰ ਜਨ ਹਰ ਜਪੇ
0: ਹਰ ਕਾ ਭਗਤ ਪ੍ਰਗਟ ਨਹੀਂ ਛਪੇ
1: ਹਰ ਕੀ ਭਗਤ ਮੌਤ ਵਾ ਕਰੇ
0: ਨਾਨਕ ਜਨ ਸੰਕੇਤੇ ਕਰੇ
1: ਬਾਹਰ ਜਾਤ ਹਰ ਕੋ ਨਾਮ
0: ਕਾਮ ਦੇਨ ਹਰ ਹਰ ਗੁਣ ਗਾਮ
1: ਬਾਤੇ ਉਤਮ ਹਰ ਕੀ ਕਥਾ
0: ਨਾਮ ਸੁਨ ਕਰ ਦੁਰਲਤਾ
1: ਨਾਮ ਕੀ ਮਹਿਮਾ ਸੰਤ ਰਨ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਬੜਵਾ ਕੀ ਪਾਈਐ
0: ਸੰਤ ਕੀ ਸੇਵਾ ਨਾਮ ਤੇ ਆਈਐ
1: ਨਾਮ ਤਲ ਕਛ ਅਵਰ ਨਾ ਹੋਏ
0: ਨਾਨਕ ਗੁਰਮੁਖ ਨਾਮ ਪਾਵੇ

ਕਰਾਵਨ ਹਾਰ ਸੁਆਮੀ ਆਪਣੀ ਗਤ ਜਾਨੋ ਆਪੇ ਤੁਮਰੀ ਉਸ ਤੁਮ ਤੇ ਹੋਏ ਸਰਵ ਧਰਮ ਸ੍ਰੇਸ਼ ਧਰਮ ਕੌਲ ਕਿਰਿਆ ਮੈਂ ਉੱਤਮ ਕਿਰਿਆ ਕੌਲ ਉਦਮ ਹੈ ਉਦਮ ਪਰਾ ਕੌਲ ਬਾਨੀ ਮੈਂ ਅਮਰਤ ਬਾਨੀ ਸਗਨ ਥਾਨ ਤੇ ਉੱਤਮ ਥਾਨ

0: ਰਮਈਆ ਗਗਨ ਚੇਤ ਪਰੋਨੀ
1: ਕਨ ਮੂਲ ਤੇ ਕਨ ਦ੍ਰਿਸ਼ਟਾਨੀ
0: ਹਿੰਦੂ ਸਾਹ ਸਵਾਸ ਸੰਗਾਰਿਆ
1: ਜਿਨੇ ਉਭਾਰਿਆ
0: ਵਾਰ ਸੱਥਾ ਤੁਝੇ ਪਿਆਰੇ ਦੂਦ
1: ਜੋਵਨ ਭੋਜਨ ਸੁਖ ਸੂਦ
0: ਬੈਠ ਪਿਆ ਉਪਰ ਸਖ ਸੈਨ ਨਿਰਗੁਣ ਗੁਣ ਕਸੂ ਨਾ ਬੂਝੇ ਹੱਥ ਪਾਵ ਕੰਨ ਨਿਤ ਰਸਨਾ ਐਸੇ ਦੋ ਮੂੜ ਅੰਧ ਵਿਆਪੇ ਅੰਤ ਜੋ ਰਾਖਣ ਹਾਰ ਜੀ ਸੇਵਾ ਨਾ ਨਿਤ ਪਾਵੈ ਠਾਕਰ ਸਤ ਸਦਾ ਹਜੂਰੇ ਨਾ ਕੀ ਟਹਿਰ ਪਾਵੇ ਦਰਗਾਹ ਮਾਨ ਸਦਾ ਸਦਾ ਭੂਲਨ ਹਾਰ ਤਿਆਗ ਕੌਡੀ ਸੰਗਰਜ ਹੈ ਛੱਡਣਾ ਸੋਏ ਸਹਿ ਕਰਮਾਨੇ ਉੜ ਜਾਏ ਤਿਸ ਕਾ ਸ਼ਰਮ ਕਰੇ ਚੰਦਨ ਲੇ ਵਧਾਰੇ ਤੋਏ ਅੰਧ ਕੂ ਮਹਿਲ ਕਾਲ ਵਰਤੂਤ ਪਸ਼ੂ ਕੀ ਮਾਨ ਸਜਾਤ ਬਾਹਰ ਪੇ ਕਾਂਤਰ ਮਨ ਮਾਇਆ ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੇ ਲੋਭ ਸਵਾਨ
0: ਅੰਤਰ ਅਗਨ ਬਾਤਨ ਸਵਾ ਕੈਸੇ ਅੰਤਰ ਵਸੇ ਪ੍ਰਭ ਆਪ
1: ਨਾਨਕ ਤੇਜਨ ਸਹਿ ਸਮਾਤ
0: ਸੁਣਨ ਦਾ ਕੈਸੇ ਮਾਰਗ ਪਾਵੈ ਕਾਮ ਬਜਾਰ ਤੇ ਬੂਝੇ ਡੋਰਾ
1: ਨਿਸ਼ਕਈਏ ਤਾਂ ਸਮਝੇ ਪੂਰਾ
0: ਗਾਵੇ ਗੰਗਾ
1: ਜਤਨ ਕਰੇ ਤਾਂ ਵੀ ਸਰਪੰਗ
0: ਪਿੰਗਲ ਪਰ ਭਵਨ
1: ਨਹੀਂ ਹੋ ਤੂੰ ਆਸ ਗਵਨ
0: ਕਰਤਾਰ ਕਰਨੇ ਮੈਂ ਦੀ ਬੇਨਤੀ ਕਰੇ
1: ਨਾਨਾ ਤੁਮਰੀ ਕਿਰਪਾ ਕਰੇ
0: ਸੰਗ ਸੁਹਾਈ ਸੁਹਾਵੇ ਨਾ ਚੀਤ
1: ਜੋ ਬਹਿਰਾਈ ਤਾਂ ਸੁਭਰੀਤ
0: ਬਲੂਆ ਕੇ ਗਿਰਾਏ ਕੀਤਰ ਵਸੇ
1: ਅਨੰਦ ਕੇਲ ਮਾਇਆ ਰੰਗ ਰਸੇ
0: ਕਰ ਮਾਨੇ ਮਨੇ ਪ੍ਰਤੀਤ
1: ਕਾਲ ਨਾ ਆਵੇ ਮੂੜੇ ਜੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾ ਲੋਕ ਕ੍ਰੋਧ
0: ਯਾਹੂ ਜੋਤ ਬਿਆਨ ਨਹੀਂ ਕਈ ਜਨਮ
1: ਨਾਨਕ ਰਾਖ ਲੈ ਆਪਨ ਕਰ ਕਰਮ
0: ਉਠਾ ਕਰ ਤੂੰ ਭਏ ਅਰਦਾਸ
1: ਜਿਉ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਮੁਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਗਨੇਰੇ
0: ਕੋਈ ਨ ਜਾਣੇ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਮਗਰੀ ਤੁਮਰੇ ਸੂਤਰ ਧਾਰੀ
1: ਤੁਮ ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ

0: ਗਲ ਜਾਓ
1: ਕਮਾਵਤ
0: ਮਨੇ ਪ੍ਰੀਤ ਮੁਖੋ ਗੰਡਲਾਵਤ
1: ਹਰ ਪ੍ਰਭੂ ਪਰਬੀਨ
0: ਬਾਹਰ ਪੇਖ ਨਾ ਕਾਹੂ ਪੀਨ
1: ਆਪਣਾ ਕਰੈ
0: ਆਵ ਜਾਵਤ ਜਨ ਮੈ ਮਰੈ
1: ਅੰਦਰ ਵਸੈ ਨਿਰੰਕਾਰ
0: ਕਿਸਕੀ ਸੀਖ ਤਰੈ ਸੰਸਾਰ
1: ਮਾਨੇ ਤਿਨ ਪ੍ਰਭ ਰਾਮ ਜਤ
0: ਨਾਨਕ ਉਂਜਨ ਚਰਨ ਪਰਾਤਾ
1: ਬੇਨਤੀ ਪਾਪ ਰਮ ਸਭ ਜਨ
0: ਆਪਣਾ ਕੀਆ ਆਪ ਮਾਨੈ
1: ਆਪ ਆਪ ਕਰਤ ਨਵੇਰਾ
0: ਕਿਸੇ ਦੂਰ ਜਨਾਵ ਕਿਸੇ ਬੁਝਾਵਤ ਨੇਰਾ
1: ਆਪ ਸਿਆਣ ਸਗਲ ਤੇ ਰਹਿਤ
0: ਸਭ ਕੁਝ ਜਾਣੇ ਆਤਮ ਕੀ ਰਹਿਤ
1: ਭਾਵੇ ਤਿਸ ਲੈ ਲੜ ਲਾਏ

0: ਮਨ ਸਦਾ ਹਜੂਰੇ
1: ਪ੍ਰਸਾਦ ਤੂੰ ਪਾਵ
0: ਸਾਚੋਸਾਦ
1: ਸਭ ਕੀ ਗਤ ਹੋਏ
0: ਨਾਨਕ ਜਾਪ ਜਪੇ ਜਪ ਸੋਏ
1: ਜਪਾਏ ਜਪੇ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਿਆ ਤੇ ਕਮਲ ਵਿਗਾਸ
1: ਸੁਭਰਸਨ ਬਸੇ ਮਨ ਸੋਏ
0: ਪ੍ਰਭ ਦਿਆ ਤੇ ਮਤ ਉਤਮ ਹੋਏ
1: ਦਾਨ ਪ੍ਰਭ ਤੇਰੀ ਮਾਇਆ
0: ਆਪ ਕਛੂ ਨਾ ਕਿਨ ਮੋਲੇ।

0: ਕੀਮਤ ਨਾ
1: ਹੈ
0: ਕੌਣ ਜਾਣ ਹੈ
1: ਭੇਦ ਗਿਆਨੀ
0: ਕਾ ਕਥਿਆ ਨਾ ਜਾਏ ਦੇ ਅੱਖਰ ਕੀਮਤ ਕੌਣ ਬਖਾਨਾ
1: ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਜਾਣੇ
0: ਗਿਆਨੀ ਕਾ ਅੰਤਰ ਪਾਲ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਜੀਵੇ ਨਹੀਂ ਮਰਤਾ
0: ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਗਿਆਨੀ ਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ

0: ਕਰੀ
1: ਮਿਥਿਆ ਨਾਹੀ ਰਸਨਾ ਪਰਸਾ
0: ਮਨੇ ਪ੍ਰੀਤ ਨਿਰੰਜਨ ਦਰਸਨ
1: ਸਤਿ ਰੂਪ ਪ੍ਰਵੇਖੇ ਨੇਤਰ
0: ਸਾਚ ਕਿਟਿਆ ਸੰਤ ਸੰਗੇ ਕਰ
1: ਸੁਣੇ ਕਾਹੂ ਕੀ ਨਿੰਦਾ
0: ਸਤੇ ਜਾਣੇ ਆਪਸ ਕੋ ਮੰਦਾ
1: ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਵਾਸਨਾ ਮਨ ਤੇ ਡਰੈ
1: ਜਤ ਪੰਚ ਦੋ ਤੇ ਰਹਿ
0: ਨਾਨਕ ਕੋਟ ਮਦੇ ਕੋ ਐਸਾ ਪ੍ਰਸ
1: ਐਸੋ ਸੋਜ ਸੋ ਉਪਰ ਸੋ ਪ੍ਰਸੰਨ
0: ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨਹਿ ਕਰਮ
0: ਇਸ ਵੈਸ਼ਨੋ ਕਾ ਨਿਰਮਲ ਧਰਮ
1: ਮਨ ਕੀ ਇੱਛਾ ਨਹੀਂ ਬਾਚਾ
0: ਕੇਵਲ ਭਗਤ ਕੀਰਤਨ ਸੰਗਰਾਚੈ
1: ਮੰਦਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵੇ ਕਿਰਪਾਲ
1: ਆਪ ਦ੍ਰਿੜ ਹੈ ਅਵਰ ਹੈ ਨਾਮ ਜਪਾਵੈ
0: ਨਾਨਕ ਕੋ ਵੈਸ਼ਨੋ ਪ੍ਰਣ ਗਤ ਪਾਵੇ
1: ਅਤੇ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੇ ਦੁਸ਼ਟ ਕਾ ਸੰਗ
1: ਅੰਤੈ ਵਿਰਸੈ ਸਗਲਾ ਭਰਮ
0: ਕਰ ਪੂਜੇ ਸਗਲ ਪਾਰ ਬ੍ਰਹਮ
1: ਕਾ ਸੰਗ ਪਾਪਾ ਮਲ ਖੋਵੈ
0: ਇਸ ਭਗਵਤੀ ਕੀ ਮਨ ਉੱਤਮ ਹੋਵੇ
1: ਭਗਵੰਤ ਕੀ ਟਹਿਣ ਕਰੇ ਨਿਤ ਨੀਤ
0: ਮੰਦਨ ਅਰਪੇ ਵਿਸ਼ਨ ਪ੍ਰੀਤ
1: ਹਰਕੇ ਚੰਨ ਹਿਰਦੇ ਵਸਾਵੈ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਏ
1: ਜੋ ਮਨ ਪ੍ਰਬੁੱਧ ਹੈ
0: ਰਾਮ
1: ਨਾਮ ਸਾਰਸ ਪੀਵੈ
0: ਉਸ ਪੰਡਤ ਕੇ ਉਪਦੇਸ਼ ਜਗ ਜੀਵੈ
1: ਹਰਿ ਕਥਾ ਹਿਰਦੇ ਵਸਾਵੈ
0: ਸੋ ਪੰਡਤ ਫਿਰ ਜੋ ਨਾ ਆਵੇ
1: ਵੇਦ ਪੁਰਾਣ ਸਿਮਰਤ ਬੂਝੈ ਮੂਲ
0: ਸੁਖ ਮੈਂ ਜਾਣੇ ਅਸਤੁਲ
1: ਕਉ ਵਰਨਾ ਕਉ ਦੇ ਉਪਦੇਸ
0: ਨਾਨਕ ਉਸ ਪੰਡਤ ਕੋ ਸਦਾ ਆਦੇਸ
1: ਜੀਵ ਅੰਤਰ ਸਰ ਕੋ ਗਿਆਨ
0: ਚਉ ਨਾਮ ਹੈ ਜਪੇ ਕੋ ਨਾਮ
1: ਜੋ ਜਪੈ ਤਿਸ ਕੀ ਗਤ ਹੋਏ
0: ਸਾ ਸੰਗ ਪਾਵੇ ਜਨ ਕੋਏ
1: ਕਰ ਕਿਰਪਾ ਅੰਤਰ ਉਰ ਧਾਰੈ
0: ਪਾਸੁ ਪ੍ਰੇਮ ਮੁਕਤ ਪਾਤਰ ਕੋ ਤਾਰੈ
1: ਖਦ ਨਾਮ
0: ਰੂਪ ਮੰਗਲ ਗੁਣ ਗਾਮ
1: ਕਾਹੂ ਜੋਤ ਕਿਤੇ ਨ ਪਾਈਏ ਧਰਮ
0: ਜਿਸਕੇ
1: ਮਨ ਪਾਪ ਰਮ ਕਾ ਨਿਵਾਸ ਮਾਤਮ ਰਾਮ ਤਿਸ ਨ ਦਰੀ ਆਇਆ
0: ਸੰਤਨ ਪਾਇਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰਗਹਿ ਪਰਵਾਨ
1: ਆਪਣੇ ਦਾਸ ਕੋ ਅਬ ਕਿਰਪਾ ਕਰੈ
0: ਤਿਸ ਦਾਸ ਕੋ ਸਭ ਸੋ ਜੀ ਪਰੈ
1: ਸਰਬ ਸੰਗ ਆਤਮ ਉਦਾਸ
0: ਐਸੀ ਜੁਗਤ ਨਾਨਕ ਰਾਮ ਦਾਸ
1: ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ
1: ਐਸਾ ਹਰਕ ਤੈਸਾ ਉਸ
0: ਐਸਾ
1: ਸੁਣ ਤੈਸੀ ਉਸ ਮਾਟੀ
0: ਐਸਾ
1: ਮਨ ਤੈਸਾ ਅਭਿਮਾਨ
0: ਜੋ
1: ਵਰਤਾਏ ਸਾਈ ਜੁਗਤ
0: ਜੀਵਨ ਮੁਕਤ
1: ਬ੍ਰਹਮ ਕੇ ਸਗਲੇ ਠਾਉ
0: ਆਪੇ
1: ਕੰਨ ਕਰਾਉਣ ਜੋਗ ਆਪ ਹੋਏ ਅੰਤ ਤਰੰਗ
0: ਸ਼੍ਰੀਵਾਦ

0: ਸਭ ਦੂਰੋ
1: ਕੋਟ
0: ਪਾਤਾਲ ਕੇ ਵਾਸੀ
1: ਕੋਟ ਨਰਕ ਸੁਰਗ ਨਿਵਾਸੀ
0: ਕੋਟ ਜਨਮ ਹੈ ਜੀਵ ਹੈ ਮਰ ਹੈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਕਾਲੇ ਤੱਕ ਪਾਏ
0: ਕੋਟ ਕੀਏ ਤਨਵੰਤ
1: ਕਈ ਕੋਟ ਮਾਇਆ ਮੈਂ ਚਿੰਤ
0: ਜੈ ਜੈ ਪਾਣਾ ਤੈ ਤਹਿ ਰਾਖੇ
1: ਨਾਨਕ ਸਾਖੀ ਪ੍ਰਾਕੇ ਹਾਥੇ
0: ਕਈ ਕੋਟ ਪੈ ਬੈ ਰਾਗੀ
1: ਰਾਮ ਨਾਮ ਸੰਗ ਤਿੰਨ ਲਿਵ ਲਾਗੀ